ਪਰ ਪਰ ਭਰੀਏ ਸਾਥ, ਪਰ ਪਰ ਬੇਰੀ ਪਾਈਏ, ਪਰ ਪਰ ਗੱਡੀਏ ਖਾਤ।

ਸਭ ਸਟਾ ਸੋ ਸੁਖ ਪਾਏ ਹਰ ਕਾ ਨਾਮ ਮਨ ਸਾਏ ਨਾਨਕ ਨਦਰ ਕਰੇ ਸੋ ਪਾਏ ਆ

ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛੁ ਕਰਨਾ ਸੋ ਕਰਿਆ ਬਲਜਾ। ਜੋਗ ਸਬਦੰ ਗਿਆਨ ਸਬਦੰ ਵੇਦ ਸਭ ਸਭ ਸਰਾਵਣ ਖਤਰੀ ਸਬਦੰ ਸੋਦ ਸਬਰੰਗ ਖਤਰੀ ਸਬਦੰ ਸੂਰ ਸਬਦੰ ਸੋਦ ਸਬ

Yeah.

ਪਹਿਲਾ ਪਹਿਲਾ ਜੀ ਕਸੁਤ ਮੁਨੀ ਸਭ ਕੇ ਸੁਤ ਹੋਏ ਗੁਹਿਤ ਲੱਕੜੀ ਦੁਰਗੜਾ ਹੋਈ ਜਿਤ ਦਾਣੀਆਂ ਕੀ ਜੀਆਂ ਪਾਜ ਕੋਈ ਪਹਿਲਾ ਪਾਣੀ ਜੀਓ ਹੈ ਜਿੱਥੇ ਰਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਨ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਭ, ਬਿਖਮ ਨਦੀ ਜਾਹਿ ਤਰਨੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦ ਆਗੈ ਅਰਦਾਸ, ਮੈਂ ਹੋਰ ਥਾਉਂ ਨਾਹੀਂ ਜਿਸ ਪਹਿ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲਕ, ਹਮ ਬਾਰਿਕ ਤੁਮਰੇ ਤਾਰੇ, ਡੰਡੋਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਗੁਰੂ ਸਾਹਿਬ ਸਤਿਗੁਰੂ ਜੀ ਅੱਜ ਦੇ ਪਾਵਨ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ

ਕਿ ਲੋਕ ਅੰਧੇ ਕਰਮ ਜਿਹੜੇ ਨੇ ਉਹ ਧਰਮ ਦੇ ਨਾਮ 'ਤੇ ਕਰਦੇ ਨੇ। ਇਸ ਲਈ ਮਹਾਰਾਜ ਪੂਰੇ ਗੁਰੂ ਨੇ ਸਾਨੂੰ ਗਿਆਨ ਦਿੱਤਾ ਹੈ ਤਾਂ ਕਿ ਅਸੀਂ ਅੰਧ ਵਿਸ਼ਵਾਸੀ ਹੋ ਕੇ ਅੰਧੇ ਕਰਮ ਨਾ ਕਰੀਏ। ਸਾਨੂੰ ਮਹਾਰਾਜ ਨੇ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਢ ਕੇ ਸਾਡੇ ਅੱਖਾਂ ਵਿੱਚ ਨੇਤਰਾਂ ਵਿੱਚ ਗਿਆਨ ਦੀ ਰੋਸ਼ਨੀ ਸਤਿਗੁਰੂ ਮਹਾਰਾਜ ਨੇ ਪਾਈ ਹੈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਇਸ ਲਈ ਮਹਾਰਾਜ ਕਹਿੰਦੇ ਬਿਨ ਸਤਿਗੁਰ ਭੇਟੇ, ਸਤਿਗੁਰੂ ਨੂੰ ਮਿਲਣ ਤੋਂ ਬਿਨਾਂ ਸਾਨੂੰ ਸਮਝ ਨਹੀਂ ਆਏਗੀ, ਸੋਝੀ ਨਹੀਂ ਆਏਗੀ, ਗਿਆਨ ਨਹੀਂ ਹੋਏਗਾ, ਅਸੀਂ ਅਗਿਆਨਤਾ ਦੇ ਵੱਸ ਪਏ ਰਵਾਂਗੇ। ਤੋ ਜਿਹੜੇ ਸਤਿਗੁਰੂ ਤੋਂ ਬਿਨਾਂ ਨਿਗੁਰੇ ਹਨ ਉਹ ਫਿਰ ਇਸ ਜਗਤ ਵਿੱਚ ਅੰਧ ਕਰਮ ਜਿਹੜੇ ਨੇ ਉਹ ਕਰਦੇ ਨੇ। ਸ਼ਬਦ ਹੈ ਸਿਉਂ ਚਿੱਤ ਨਾ ਲਾਵਈ, ਜਿੱਤ ਸੁੱਖ ਵਸੈ ਮਨ ਆਏ। ਸੁੱਖ ਹੈ ਪਰਮਾਤਮਾ ਦੇ ਨਾਮ ਵਿੱਚ, ਸੁੱਖ ਹੈ ਸ਼ਬਦ ਦਾ ਅਭਿਆਸ ਕਰਕੇ। ਪਰ ਜਿਹੜੇ ਅੰਧੇ ਕਰਮ ਕਰਨ ਵਾਲੇ ਨੇ ਇਹ ਸ਼ਬਦ ਹੈ ਸਿਉਂ ਚਿੱਤ ਨਾ ਲਾਵਈ, ਇਹ ਪਰਮੇਸ਼ਵਰ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦੇ। ਜਿੱਤ ਜਿਸ ਦੇ ਨਾਲ ਸੁੱਖ ਵਸੈ ਮਨ ਆਏ, ਮਨ ਵਿੱਚ ਸੁੱਖ ਆ ਕੇ ਵਸੇ, ਇਹ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦੇ। ਹੋਰ ਜਿੰਨੇ ਕਰਮ ਜਿਹੜੇ ਨੇ ਉਹ ਦੁਨਿਆਵੀ ਤਲ 'ਤੇ ਉਹ ਕਰਨ ਵਾਸਤੇ ਤਿਆਰ ਹੈ। ਕਬੀਰ ਸਾਹਿਬ ਜੀ ਜਿਨ੍ਹਾਂ ਦਾ ਕੱਲ੍ਹ ਦਿਹਾੜਾ ਆਪ ਜੀ ਨੇ ਮਨਾਇਆ, ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਇਹ ਗਲਤੀ ਕਦੇ ਵੀ ਨਾ ਕਰਿਓ, ਇਹ ਬਹੁਤ ਵੱਡੀ ਜ਼ਿੰਦਗੀ ਦੇ ਵਿੱਚ ਭੁੱਲ ਹੋਏਗੀ, ਗਲਤੀ ਹੋਏਗੀ। ਜੇ ਤੁਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਹੋਰ ਫੋਕਟ ਕਰਮ ਕਰਦੇ ਹੋ, ਕਿਉਂਕਿ ਸੁੱਖ ਪਰਮੇਸ਼ਵਰ ਦੇ ਨਾਮ ਵਿੱਚ ਹੈ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁੱਖ ਪਾਇਆ, ਪ੍ਰਭੂ ਦੀ ਸ਼ਰਨ ਵਿੱਚ। ਪਰ ਜਿਹੜੇ ਅੰਧੇ ਕਰਮ ਕਰਨ ਵਾਲੇ ਨੇ ਉਹ ਹੋਰਾਂ ਦੀ ਸ਼ਰਨ ਦੇ ਵਿੱਚ ਜਾ ਕੇ ਭਟਕ ਰਹੇ ਨੇ, ਪਰ ਸੁੱਖ ਤਾਂ ਪਰਮੇਸ਼ਵਰ ਵਾਹਿਗੁਰੂ ਦੀ ਸ਼ਰਨ ਵਿੱਚ ਹੈ। ਦੁੱਖ ਸਾਡਾ ਨਾਮ ਨੇ ਕੱਟਣਾ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂੰ ਗਤ ਪਾਈ। ਸੁਖਦਾਈ ਪਰਮੇਸ਼ਵਰ ਦਾ ਨਾਮ ਹੈ, ਪਰ ਨਾ ਸਮਝ ਹੋਣ ਕਰਕੇ ਲੋਕ ਭਟਕਦੇ ਆ। ਕਬੀਰ ਸਾਹਿਬ ਕਹਿੰਦੇ ਇਹ ਗਲਤੀ ਹੋਏਗੀ ਤੁਹਾਡੀ, ਬਹੁਤ ਵੱਡੀ ਭੁੱਲ ਹੋਏਗੀ ਜੇ ਤੁਸੀਂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਛੱਡ ਕੇ ਤੁਸੀਂ ਹੋਰ ਹੋਰ ਕਰਮ ਕਰਦੇ ਹੋ। ਕਬੀਰ ਹਰ ਕਾ ਸਿਮਰਨ ਛੱਡ ਕੇ ਆਹੋਹੀ ਰੱਖੈ ਨਾਰ, ਗਦ ਹੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰ। ਜਿਹਦੇ ਨਾਮ ਦਾ ਵਰਤ ਰੱਖਿਆ ਉਹਦੀ ਸਵਾਰੀ ਬਣਨ ਲਈ ਉਹ ਜੂਨੀ ਪੈਣਾ ਪੈ ਗਿਆ, ਇਹਦਾ ਮਤਲਬ ਮਨੁੱਖਾ ਜਨਮ 'ਤੇ ਗਿਆ। ਜਿਹਦੇ ਨਾਮ ਦਾ ਵਰਤ ਰੱਖਿਆ ਸੀ ਉਹਦੀ ਸਵਾਰੀ ਬਣਨਾ ਪੈਣਾ, ਸਵਾਰੀ ਬਣਨ ਲਈ ਉਹ ਜੂਨ ਵਿੱਚ ਆਉਣਾ ਪਏਗਾ, ਇਹਦਾ ਮਤਲਬ ਮਨੁੱਖਾ ਜਨਮ 'ਤੇ ਫਿਰ ਬਿਰਥਾ ਗਿਆ। ਅਸੀਂ ਉਹਨਾਂ ਜੂਨਾਂ ਵਿੱਚੋਂ ਨਿਕਲਣ ਲਈ ਅਤੇ ਭਜਨ ਬੰਦਗੀ ਵਿੱਚ ਜੁੜਨਾ ਤਾਂ ਕਿ ਦੁਬਾਰਾ ਅਸੀਂ ਉਹਨਾਂ ਜੂਨਾਂ ਵਿੱਚ ਨਾ ਪੈ ਸਕੀਏ। ਅਤੇ ਜਿਹਦਾ ਵਰਤ ਅਸੀਂ ਰੱਖਿਆ ਉਹਨੇ ਕਿਹੜੀ ਜੂਨ ਵਿੱਚ ਪਾ ਦਿੱਤਾ, ਗਦਈ ਹੋਏ ਕੈ ਔਤਰੈ, ਗਦੀ ਦੀ ਜੂਨ ਵਿੱਚ। ਅਤੇ ਅਸੀਂ ਚਾਹੁੰਦੇ ਹਾਂ ਵੀ ਇਹ ਮਨੁੱਖਾ ਜਨਮ ਹੀ ਸਾਡਾ ਲੇਖੇ ਲੱਗ ਜਾਏ ਅਤੇ ਅਸੀਂ ਸਿਮਰਨ ਛੱਡ ਕੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਅਤੇ ਹੋਰ ਹੋਰ ਫੋਕਟ ਕਰਮ ਕਰਨ ਲੱਗ ਪਏ, ਜਨਮ ਸਫਲਾ ਨਹੀਂ ਹੋਇਆ। ਇਹ ਬਹੁਤ ਵੱਡੀ ਸਾਡੀ

ਭੁੱਲ ਸੀ। ਕਹਿਣ ਲੱਗੇ ਤੂੰ ਆਪਣੇ ਜਨਮਾਂ ਜਨਮਾਂਤਰਾਂ ਦਾ ਤੇ ਬੋਝ ਲਾਉਣਾ ਸੀ, ਭਾਰ ਲਾਉਣਾ ਸੀ, ਪਰ ਹੋਇਆ ਕਿ ਗਦ ਹੀ ਹੋਏ ਕੈ ਅਵਤਰੈ ਭਾਰ ਸਹਿ ਮਣ ਚਾਰ। ਹੁਣ ਮਣਾਂ ਮੂਈ ਭਾਰ ਸਹਿਣਾ ਪਏਗਾ, ਉੱਤੇ ਲੱਦ ਦਿੱਤਾ ਜਾਏਗਾ, ਤੁਰਿਆ ਰਹਿ। ਹੁਣ ਸਿਮਰਨ ਨਹੀਂ ਛੱਡਣਾ, ਉਹਦੀ ਬੰਦਗੀ ਨਹੀਂ ਛੱਡਣੀ। ਸਾਨੂੰ ਤੇ ਮਹਾਰਾਜ ਨੇ ਇੱਕੋ ਹੀ ਕਰਮ ਕਿਹਾ, ਬਹੁਤੇ ਚੱਕਰਾਂ 'ਚ ਪਾਇਆ ਹੀ ਨਹੀਂ, ਬਹੁਤੇ ਚੱਕਰਾਂ 'ਚ ਬਹੁਤੇ ਕਰਮਾਂ ਦੇ ਵਿੱਚ ਉਦੋਂ ਅਸੀਂ ਭਟਕਦੇ ਹਾਂ ਜਦੋਂ ਅੰਧਕਾਰ ਹੈ, ਅਗਿਆਨਤਾ ਹੈ। ਗਿਆਨ ਦੀ ਰੋਸ਼ਨੀ ਵਿੱਚ ਤੇ ਕੇਵਲ ਇੱਕੋ ਹੀ ਰਸਤਾ ਹੈ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ। ਰੋਜ਼ ਸਾਨੂੰ ਲੈਸਨ ਚੇਤੇ ਕਰਵਾਇਆ ਜਾਂਦਾ ਵੀ ਤੈਨੂੰ ਬਹੁਤੇ ਭਰਮਾਂ ਵਿੱਚ ਪੈਣ ਦੀ ਲੋੜ ਨਹੀਂ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭੱਜ ਕੇਵਲ ਨਾਮ। ਬਸ ਇਹ ਰਸਤਾ ਦੱਸਿਆ। ਪਰ ਪੂਰਾ ਗੁਰੂ ਜਿਨ੍ਹਾਂ ਨੂੰ ਨਹੀਂ ਮਿਲਿਆ, ਗੋ ਹਨੇਰਾ ਰੂਹ ਪ੍ਰਕਾਸ਼, ਜ਼ਿੰਦਗੀ ਅੰਦਰ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਜਿਨ੍ਹਾਂ ਨੂੰ ਪੂਰਾ ਗੁਰੂ ਨਹੀਂ ਮਿਲਿਆ, ਉਹ ਅੰਧੇ ਕਰਮ ਕਮਾਉਂਦੇ ਆ, ਅਗਿਆਨਤਾ ਦੇ ਵੱਸ ਹੋ ਕੇ ਕਰਮ ਕਰਦੇ ਨੇ। ਔਰ ਪਰਮੇਸ਼ਵਰ ਦੇ ਨਾਮ ਨਾਲ, ਸੱਚੇ ਸ਼ਬਦ ਨਾਲ ਉਹ ਚਿੱਤ ਨਹੀਂ ਲਾਉਂਦੇ, ਜਿਹਦੇ ਨਾਲ ਉਹਨਾਂ ਨੂੰ ਸੁੱਖ ਨਸੀਬ ਹੋਣਾ ਸੀ। ਕਿਉਂਕਿ ਗੁਰੂ ਤੋਂ ਬਿਨਾਂ ਸਮਝ ਨਹੀਂ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸ਼ਬਦ ਸਿਉਂ ਚਿੱਤ ਨਾ ਲਾਵਈ, ਜਿੱਤ ਸੁਖ ਵਸੈ ਮਨ ਆਏ। ਜਿਹਦੇ ਨਾਮ ਦਾ ਅਭਿਆਸ ਕਰਕੇ, ਸ਼ਬਦ ਦਾ ਅਭਿਆਸ ਕਰਕੇ ਮਨ ਅੰਦਰ ਸੁੱਖ ਬਣਨਾ। ਮਹਾਰਾਜ ਕਹਿੰਦੇ ਜਿਹੜੇ ਅਗਿਆਨੀ ਲੋਕ ਨੇ ਉਹ ਸ਼ਬਦ ਨਾਲ ਆਪਣੀ ਸੁਰਤ ਨਹੀਂ ਜੋੜਦੇ, ਉਹ ਪਰਮਾਤਮਾ ਨਾਲ ਆਪਣੀ ਪ੍ਰੀਤ

ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ। ਇਹ ਸੰਸਾਰ ਤ੍ਰੈ ਗੁਣੀ ਹੈ, ਰਜ ਗੁਣ, ਤਮ ਗੁਣ, ਸਤ ਗੁਣ। ਇਹ ਮਾਇਆ ਰੂਪੀ ਸੰਸਾਰ ਹੈ। ਜਿਹੜੇ ਅਗਿਆਨੀ ਅਗਿਆਨਤਾ ਦੇ ਵੱਸ ਹੁੰਦੇ ਨੇ, ਇਹਨਾਂ ਅੰਦਰ ਤਮਾ ਬਹੁਤ ਹੈ, ਤਮ ਗੁਣ। ਤਮ ਸੱਸੇ ਨੂੰ ਸਿਹਾਰੀ ਤਾਮਸੀ, ਤਾਮਸੀ ਗੁਣ ਦੇ ਵਿੱਚ ਕੀ ਹੈ, ਤਮਾ ਬੜੀ ਵੱਧਦੀ ਹੈ, ਇੱਛਾ ਬੜੀ ਵੱਧਦੀ ਹੈ। ਅਤੇ ਉਹ ਇੱਛਾ ਦੀ ਪੂਰਤੀ ਵਾਸਤੇ ਕਿਤੇ ਵੀ ਜਾਣ ਵਾਸਤੇ ਤਿਆਰ ਹੈ, ਕੋਈ ਵੀ ਕਰਮ ਕਰਨ ਵਾਸਤੇ ਤਿਆਰ ਹੈ। ਕਿਸੇ ਤਰ੍ਹਾਂ ਦਾ ਵੀ ਕੋਈ ਕਰਮ ਕਹਿ ਦੇ, ਉਹ ਕਰਨ ਵਾਸਤੇ ਤਿਆਰ ਹੈ। ਮੜੀਆਂ 'ਤੇ ਵੀ ਜਾਣ ਨੂੰ ਤਿਆਰ ਹੈ, ਮਸਾਣਾਂ 'ਤੇ ਵੀ, ਪਸ਼ੂਆਂ ਨੂੰ ਵੀ ਪੂਜਣ ਲਈ ਤਿਆਰ ਹੈ, ਰੁੱਖਾਂ ਦਰਖਤਾਂ ਨੂੰ ਵੀ ਪੂਜਣ ਲਈ ਤਿਆਰ ਹੈ, ਹਰ ਕਰਮ ਕਰਨ ਲਈ ਤਿਆਰ ਹੈ। ਪਰ ਜਦੋਂ ਉਹਦੀ ਤਮਾ ਪੂਰੀ ਨਹੀਂ ਹੁੰਦੀ, ਫਿਰ ਉਹਨੂੰ ਕ੍ਰੋਧ ਆ ਜਾਂਦਾ ਹੈ। ਕਿਉਂਕਿ ਤਮਾ ਜਿਹੜਾ ਹੈ ਨਾ, ਇਹਦੇ ਵਿੱਚ ਕ੍ਰੋਧ ਬਹੁਤ ਜ਼ਿਆਦਾ ਹੈ। ਮਹਾਰਾਜ ਜੀ ਕਹਿੰਦੇ, ਤਾਮਸ ਲੱਗਾ ਸਦਾ ਫਿਰੈ, ਤਾਮਸੀ ਹੋ ਕੇ ਤੁਰਿਆ ਫਿਰਦਾ ਹੈ, ਅਹਿਨਸ ਦਿਨ ਰਾਤ। ਜਦੋਂ ਨਹੀਂ ਉਹਦੀ ਇੱਛਾ ਪੂਰੀ ਹੁੰਦੀ, ਫਿਰ ਜਲਤ ਵਿਹਾਏ, ਫਿਰ ਉਹ ਅੰਦਰੋਂ ਜਲਦਾ ਹੈ। ਜਲਦਾ ਭਾਵ ਕ੍ਰੋਧ ਦੀ ਅੱਗ ਵਿੱਚ ਸੜਦਾ ਹੈ, ਫਿਰ ਉਹਨੂੰ ਅੰਦਰੋਂ ਕ੍ਰੋਧ ਜਿਹੜਾ ਉਹ ਜਲਾਉਂਦਾ ਹੈ, ਉਹ ਸੜਦਾ ਹੈ ਅੰਦਰੋਂ, ਉਹਦੇ ਅੰਦਰ ਸਾੜ ਪੈਦਾ ਹੁੰਦਾ ਹੈ। ਦੂਜਿਆਂ ਵੱਲ ਦੇਖ ਕੇ ਸੜੀ ਜਾਏਗਾ, ਦੂਜਿਆਂ ਦੀ ਬਰਕਤ, ਦੂਜਿਆਂ ਦੀਆਂ ਖੁਸ਼ੀਆਂ, ਦੂਜਿਆਂ ਦਾ ਸੁੱਖ ਬਰਦਾਸ਼ਤ ਨਹੀਂ ਕਰਦਾ। ਕਿਉਂਕਿ ਇਹ ਤਮਾ ਇਹ ਹੈ ਕਿ ਮੇਰੇ ਕੋਲ ਹੀ ਸਭ ਕੁਝ ਹੋਣਾ ਚਾਹੀਦਾ, ਸਭ ਕੁਝ ਮੇਰੇ ਕੋਲ ਹੀ ਹੋਵੇ। ਪਰ ਜਦੋਂ ਦੂਜਿਆਂ ਵੱਲ ਦੇਖਦਾ, ਫਿਰ ਅੰਦਰ ਸਾੜਾ, ਅੰਦਰ ਨਾਮ ਨਹੀਂ ਨਾ ਟਿਕਿਆ, ਨਾਮ ਨਹੀਂ ਵਸਿਆ। ਅਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ। ਜਿਨ੍ਹਾਂ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਸੀ ਗਿਆਨ ਦੇਣ ਲਈ, ਸੋਝੀ ਦੇਣ ਲਈ, ਕਿ ਹਰ ਇੱਕ ਦੇ ਆਪਣੇ ਆਪਣੇ ਕਰਮ ਨੇ, ਹਰ ਇੱਕ ਨੇ ਆਪਣੇ ਆਪਣੇ ਕਰਮ ਦਾ ਫਲ ਭੋਗਣਾ। ਕਿਸੇ ਨੂੰ ਥੋੜ੍ਹਾ ਮਿਲਦਾ, ਕਿਸੇ ਨੂੰ ਬਹੁਤਾ, ਹਰ ਇੱਕ ਦਾ ਆਪਣਾ ਕਰਮ ਹੈ। ਪਰ ਸਮਝ ਨਾ ਹੋਣ ਕਰਕੇ ਦਿਨ ਰਾਤ ਅੰਦਰੋਂ ਕ੍ਰੋਧ ਦੀ ਅਗਨੀ 'ਚ ਸੜੀ ਜਾਂਦਾ ਹੈ। ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਹੈ, ਪਰ ਕੋਲ ਹੋ ਕੇ ਵੀ ਨਾਮ ਦੀ ਬਖਸ਼ਿਸ਼ ਨਹੀਂ ਲੈ ਸਕਿਆ। ਉਹ ਤਾਂ ਇਸ ਤਰ੍ਹਾਂ ਵੀ ਜਿਵੇਂ ਹੱਥ ਦੀਪ ਕੂਏ ਪਰ ਹੈ, ਹੱਥ ਦੇ ਵਿੱਚ ਦੀਵਾ ਹੈ ਰੋਸ਼ਨੀ ਦੇਣ ਲਈ, ਪਰ ਫਿਰ ਵੀ ਖੂਹ ਵਿੱਚ ਡਿੱਗਾ। ਗਿਆਨ ਦਾ ਸਾਗਰ ਹੈ ਗੁਰੂ ਰਾਮਦਾਸ ਮਹਾਰਾਜ ਜੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਪਰ ਨਹੀਂ ਗਿਆਨ ਲੈ ਸਕਿਆ, ਸੜੀ ਜਾਂਦਾ, ਅੰਦਰੋਂ ਦੁਖੀ ਹੈ, ਪਰੇਸ਼ਾਨ ਹੈ, ਕ੍ਰੋਧ ਆ ਜਾਂਦਾ। ਕ੍ਰੋਧ ਵਿੱਚ ਆ ਕੇ ਕਈ ਵਾਰ ਗੁਰੂ ਰਾਮਦਾਸ ਮਹਾਰਾਜ ਨਾਲ ਵੀ ਝਗੜ ਪੈਂਦਾ, ਕ੍ਰੋਧ ਵਿੱਚ ਆ ਕੇ ਗੁਰੂ ਅਰਜਨ ਦੇ ਮਹਾਰਾਜ ਨਾਲ ਵੀ ਝਗੜਦਾ, ਕਿਉਂਕਿ ਅੰਦਰ ਭਾਂਡਾ ਖਾਲੀ ਸੀ, ਗਿਆਨ ਨਹੀਂ ਲੈ ਸਕਿਆ। ਰੋਸ਼ਨੀ ਤੇ ਹੈ ਪਰ ਅੱਖਾਂ ਨਹੀਂ ਖੋਲੀਆਂ, ਅੱਖਾਂ ਹੀ ਬੰਦ ਰੱਖੀਆਂ। ਹੁਣ ਕੋਈ ਸੁੱਤਾ ਪਿਆ ਹੋਵੇ, ਭੂਕ ਨੀਂਦ ਸੁੱਤਾ ਪਿਆ ਹੋਵੇ, ਸੂਰਜ ਤੇ ਚੜ੍ਹ ਗਿਆ, ਦਿਨ ਤੇ ਚੜ੍ਹ ਗਿਆ, ਜਿਹੜਾ ਭੂਕ ਸੁੱਤਾ ਪਿਆ ਉਹਦੀ ਉਹਦੇ ਭਾਵ ਤੇ ਹਜੇ ਰਾਤ ਹੀ ਹੈ। ਜਿਹੜਾ ਗੂੜੀ ਨੀਂਦ ਵਿੱਚ ਸੁੱਤਾ ਪਿਆ ਹੋਏਗਾ, ਉਹ ਤੇ ਇਹੀ ਸੋਚ ਰਿਹਾ ਵੀ ਹਜੇ ਤੇ ਰਾਤ ਹੀ ਹੈ। ਜਦੋਂ ਅੱਖਾਂ ਖੁੱਲਣਗੀਆਂ, ਫਿਰ ਪਤਾ ਲੱਗਣਾ ਵੀ ਸਵੇਰ ਵੀ ਹੋ ਗਈ, ਦਿਨ ਵੀ ਚੜ੍ਹ ਗਿਆ, ਦੁਪਹਿਰਾ ਵੀ ਹੋ ਗਿਆ। ਕਦੋਂ ਪਤਾ ਲੱਗਾ? ਜਦੋਂ ਅੱਖ ਖੁੱਲੀ। ਇਸ ਵਾਸਤੇ ਜਦੋਂ ਸਾਨੂੰ ਗਿਆਨ ਦੀ ਰੋਸ਼ਨੀ ਵਿੱਚ ਅੱਖ ਖੁੱਲੇਗੀ, ਫਿਰ ਪਤਾ ਲੱਗਣਾ ਅਗਿਆਨਤਾ ਕੀ ਹੈ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਜਲਤ ਬਿਹਾਏ, ਬਿਹਾਏ ਮਤਲਬ ਉਹਦੀ ਜ਼ਿੰਦਗੀ ਦਾ ਸਮਾਂ ਬਤੀਤ ਹੁੰਦਾ ਅੰਦਰੋਂ ਸੜਦਿਆਂ, ਕ੍ਰੋਧ ਦੀ ਅਗਨੀ ਦੇ ਵਿੱਚ, ਕਿਉਂਕਿ ਤਾਮਸੀ ਹੈ, ਦਿਨ ਰਾਤ ਭਟਕਦਾ ਫਿਰਦਾ ਇਹੋ ਜਿਹਾ ਇਨਸਾਨ ਜਾਂ ਇਹੋ ਜਿਹੇ ਲੋਕ ਜਿਹੜੇ ਬਿਨ ਸਤਿਗੁਰ ਭੇਟੇ, ਸਤਿਗੁਰੂ ਨੂੰ ਮਿਲਣ ਤੋਂ ਬਿਨਾਂ ਆਪਣੀ ਜ਼ਿੰਦਗੀ

ਤਾਮਸੀ ਹੁੰਦੇ ਨੇ ਜਾਂ ਅੰਧੇ ਕਰਮ ਕਮਾਏ ਵਾਲੇ ਹੁੰਦੇ ਨੇ, ਇਹਨਾਂ ਨੂੰ ਤੁਸੀਂ ਪਰਮੇਸ਼ਵਰ ਦੇ ਹੁਕਮ ਉਹਦੇ ਭਾਣੇ ਦੀ ਗੱਲ ਕਰੋ ਸਮਝ ਨਹੀਂ ਆਏਗੀ। ਇਹ ਕਹਿੰਦੇ ਜੋ ਸਾਨੂੰ ਚੰਗਾ ਲੱਗਦਾ ਅਸੀਂ ਉਹੀ ਕਰਨਾ, ਸਾਨੂੰ ਜਿਵੇਂ ਕਰਮ ਚੰਗੇ ਲੱਗਦੇ ਆ ਅਸੀਂ ਤਾਂ ਉਹੀ ਕਰਮ ਕਰਨੇ ਆ, ਭਾਵੇਂ ਉਹ ਅੰਧੇ ਕਰਮ ਹੋਣ ਭਾਵੇਂ ਅੰਧ ਵਿਸ਼ਵਾਸ ਵਾਲੇ ਹੋਣ, ਅਸੀਂ ਤਾਂ ਉਹੀ ਕਰਨੇ ਜੋ ਸਾਨੂੰ, ਕਿਉਂਕਿ ਅਕਲ 'ਤੇ ਪੜਦਾ ਪਿਆ ਨਾ, ਸਮਝ ਨਹੀਂ ਹੈ। ਸਾਕਤ ਬੰਦੇ ਨੂੰ ਜਾਂ ਨਾਸਤਿਕ ਬੰਦੇ ਨੂੰ ਜਾਂ ਅੰਧ ਵਿਸ਼ਵਾਸੀ ਜਿਹੜੇ ਲੋਕ ਨੇ ਉਹਨਾਂ ਨੂੰ ਸਮਝਾਉਣਾ ਬੜਾ ਔਖਾ ਹੁੰਦਾ, ਅਗਿਆਨਤਾ ਵਿੱਚੋਂ ਕੱਢਣਾ ਬੜਾ ਔਖਾ ਹੁੰਦਾ, ਕਈ ਵਾਰ ਸਮਝ ਨਹੀਂ ਆਏਗੀ। ਉਹਨਾਂ ਨੂੰ ਸਮਝਾਈ ਜਾਓ, ਅਖੀਰ ਫਿਰ ਅਸੀਂ ਉਹੀ ਹੱਥ ਜੋੜ ਦਿੰਦੇ ਹਾਂ ਵੀ ਠੀਕ ਹੈ ਭਾਈ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਕਰ ਲੈ, ਜਦੋਂ ਸਮਝ ਆਏਗੀ ਫਿਰ ਆਪੇ ਹੀ ਪਤਾ ਲੱਗ ਜਾਏਗਾ। ਇਸ ਲਈ ਉਹ ਜੋ ਉਹਨਾਂ ਨੂੰ ਪਾਉਂਦਾ ਉਹੀ ਕਹਿੰਦੇ ਅਸੀਂ ਕਰਨਾ, ਉਹਨਾਂ ਨਾਲ ਕੁਛ ਕਹਿਣਾ ਬਣਦਾ ਹੀ ਨਹੀਂ ਹੈ, ਭਾਵ ਉਹਨਾਂ ਨੂੰ ਸਮਝ ਹੀ ਨਹੀਂ ਆਉਣੀ। ਮੂਰਖ ਨਾਲ ਨਾ ਲੂਜੀ ਹੈ, ਮਹਾਰਾਜ ਕਹਿੰਦੇ ਮੂਰਖ ਹੁੰਦੇ ਨੇ ਉਹ ਲੋਕ ਜਿਹੜੇ ਅੰਧ ਵਿਸ਼ਵਾਸੀ ਅੰਧੇ ਕਰਮ ਕਰਦੇ ਆ ਉਹ ਮੂਰਖ ਨੇ। ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਅਤੇ ਇਹ ਵੀ ਕੰਧ ਵਿੱਚ ਸਿਰ ਮਾਰਨ ਵਾਲਾ ਕੰਮ ਹੁੰਦਾ ਵੀ ਆਪਣਾ ਸਿਰ ਕੰਧ ਵਿੱਚ ਮਾਰਾਂਗੇ ਤੇ ਨੁਕਸਾਨ ਤੇ ਸਾਡਾ ਹੀ ਹੈ ਨਾ। ਮੂਰਖ ਨੂੰ ਜਿੰਨਾ ਮਰਜ਼ੀ ਸਮਝਾ ਲਓ ਮੂਰਖਾਂ ਨੂੰ ਗੱਲ ਛੇਤੀ ਸਮਝ ਨਹੀਂ ਆਉਂਦੀ, ਫਿਰ ਠੀਕ ਹੈ ਜੋ ਤੁਹਾਨੂੰ ਚੰਗਾ ਲੱਗਦਾ ਉਹ ਕਰੋ, ਪਰ ਜਦੋਂ ਸਮਝ ਆਏਗੀ ਇਹ ਨਾ ਹੋਵੇ ਸਮਾਂ ਹੱਥੋਂ ਲੰਘ ਜਾਏ, ਫਿਰ ਪਛਤਾਵਾ ਹੀ ਪੱਲੇ ਰਹਿ ਜਾਣਾ ਵੀ ਸਾਨੂੰ ਸਮਝਾਇਆ ਸੀ ਅਸੀਂ ਸਮਝ ਨਹੀਂ ਸਕੇ, ਸਾਨੂੰ ਗਿਆਨ ਦਿੱਤਾ ਅਸੀਂ ਗਿਆਨ ਲੈ ਨਹੀਂ ਸਕੇ। ਗੁਰੂ ਮਹਾਰਾਜ ਜੀ ਆਖਦੇ ਨੇ, ਕਹਿੰਦੇ ਫਿਰ ਜੋ ਤਿਸ ਤਿਸ ਭਾਵ ਹੈ, ਤਿਸ ਮਤਲਬ ਜਿਸ ਮਨਮੁੱਖ ਦੀ ਅੰਧੇ ਕਰਮ ਕਮਾਉਣ ਵਾਲੇ ਦੀ ਤਾਮਸੀ ਦੀ ਗੱਲ ਚੱਲ ਰਹੀ ਹੈ ਸੋਥੀ ਹੈ, ਉਹੀ ਕੁਛ ਉਹ ਕਰਦਾ, ਕਹਿਣਾ ਕਛੂ ਨਾ ਜਾਏ ਉਹਦੇ, ਉਹਨੂੰ ਕਹਿਣ ਦਾ ਕੋਈ ਫਾਇਦਾ ਹੀ ਨਹੀਂ ਹੈ, ਉਹਨੂੰ ਕਹਿਣ ਦਾ ਕੋਈ ਲਾਭ ਹੀ ਨਹੀਂ ਹੈ, ਕਿਉਂਕਿ ਉਹਨੇ ਅੰਧੇ ਕਰਮ ਕਮਾਉਣੇ ਆ ਅਗਿਆਨਤਾ ਦੇ ਵੱਸ ਹੋ ਕੇ। ਪਰ ਸੱਚ ਤਾਂ ਇਹ ਹੈ ਕਿ ਉਹਦੀ ਜ਼ਿੰਦਗੀ ਕ੍ਰੋਧ ਦੀ ਅਗਨੀ ਵਿੱਚ ਹੀ ਸੜਦਿਆਂ ਬਤੀਤ

ਫਿਰ ਪੁੱਛਿਆ ਗੁਰੂ ਅਮਰਦਾਸ ਮਹਾਰਾਜ ਨੂੰ, ਫਿਰ ਧਿਆਨ ਦੇਣਾ, ਪਹਿਲੇ ਸਲੋਕ ਵਿੱਚ ਮਹਾਰਾਜ ਨੇ ਸਮਝਾਇਆ, ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ, ਸ਼ਬਦੈ ਸਿਉ ਚਿਤ ਨਾ ਲਾਵਈ, ਜਿਤ ਸੁਖ ਵਸੈ ਮਨ ਆਏ, ਤਾਮਸ ਲੱਗਾ ਸਦਾ ਫਿਰੈ, ਅਹਿਨਸ ਜਲਤ ਬਿਹਾਏ। ਉਹਦੀ ਜ਼ਿੰਦਗੀ ਸਾੜੇ ਵਿੱਚ ਹੀ, ਸੜਦਿਆਂ ਦੁਖੀ ਹੋ ਕੇ ਪਰੇਸ਼ਾਨੀਆਂ 'ਚ ਹੀ ਲੰਘ ਜਾਂਦੀ ਹੈ। ਹੁਣ ਜਿਹਨੂੰ ਇਹ ਗੱਲ ਸਮਝ ਆ ਗਈ, ਜਿਹਦੇ ਇਹ ਗੱਲ ਗੁਰੂ ਅਮਰਦਾਸ ਮਹਾਰਾਜ ਦੀ ਸਮਝ ਆ ਗਈ, ਉਹਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਸਾਨੂੰ ਇਹ ਵੀ ਦੱਸੋ ਕਰਨਾ ਕੀ ਹੈ, ਅਸੀਂ ਤੁਹਾਡੇ ਚਰਨ ਸ਼ਰਨ ਵਿੱਚ ਆਏ ਹਾਂ, ਸਾਨੂੰ ਦੱਸੋ। ਸਤਿਗੁਰ ਫੁਰਮਾਇਆ, ਸਤਿਗੁਰੂ ਨੇ ਫਿਰ ਹੁਕਮ ਕੀਤਾ, ਕਾਰੀ ਇਹ ਕਰੇ ਹੋ, ਆਹ ਵਾਲਾ ਕਰਮ ਕਰੋ। ਅਤੇ ਕਰਮ ਕਰਨਾ, ਬਹੁਤੇ ਕਰਮ ਛੱਡ ਕੇ ਇੱਕ ਆਹ ਕਰਮ ਜਿਹੜਾ ਹੈ ਉਹ ਕਰਨਾ।

ਪੁੱਛਿਆ ਮਹਾਰਾਜ ਫਿਰ ਕੀ ਕਰੀਏ? ਮਹਾਰਾਜ ਕਹਿੰਦੇ ਪਹਿਲਾਂ ਤੇ ਗੁਰੂ ਦੁਆਰਾ ਹੋਏ, ਗੁਰੂ ਦੇ ਦਰ ਤੇ ਆ, ਕਿਉਂਕਿ ਗੁਰੂ ਤੋਂ ਬਿਨਾਂ ਤੈਨੂੰ ਸਮਝ ਨਹੀਂ ਆਏਗੀ, ਸੋਝੀ ਨਹੀਂ ਆਏਗੀ। ਪਹਿਲਾਂ ਸਤਿਗੁਰੂ ਦੇ ਦਰ ਤੇ ਆਉਣ ਦੀ ਜਾਚ ਸਿੱਖ। ਜੇ ਦੇਖੋ ਬੜੀ ਵਾਰ ਲਗਭਗ ਬਹੁਤ ਵਾਰ ਆਪ ਜੀ ਨਾਲ ਜ਼ਿਕਰ ਕੀਤਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ 19 ਵਾਰ ਯਾਤਰਾ ਕੀਤੀ, 20 ਵਾਰ ਜਾ ਕੇ ਚੋਟ ਲੱਗ ਗਈ ਕਿ ਨਿਗੁਰੇ ਕਾ ਹੈ ਨਾਉ ਬੁਰਾ। ਫਿਰ ਕਿੱਥੇ ਆਏ? ਗੁਰੂ ਅੰਗਦ ਦੇਵ ਜੀ ਦੇ ਦੁਆਰੇ ਆਏ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰ ਤੇ ਆਏ। ਤੇ ਗੁਰੂ ਅਮਰਦਾਸ ਮਹਾਰਾਜ ਵੀ ਕਹਿੰਦੇ ਜਿਵੇਂ ਮੈਂ ਗੁਰੂ ਦੇ ਦਰ ਤੇ ਆ ਕੇ ਸੱਚੇ ਨਾਮ ਦੀ ਸੰਭਾਲ ਕੀਤੀ ਸੀ, ਤੁਸੀਂ ਵੀ ਉਦਾਂ ਹੀ ਕਰੋ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮੈਂ ਤਾਂ ਇੱਕ ਨਿੱਕਾ ਜਿਹਾ ਕੀੜਾ ਸੀ, ਨਿਮਾਣਾ ਜਿਹਾ, ਗੁਰੂ ਮਹਾਰਾਜ ਨੇ ਥਾਪ ਕੇ ਬੈਠਾ ਸੋਡੀ ਪਾਤਸ਼ਾਹ ਬਣਾ ਤਾ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਆਸਣ ਤੇ ਬੈਠੇ ਤੇ ਆਪਾਂ ਪੁੱਛੀਏ ਮਹਾਰਾਜ ਅਸੀਂ ਕਿੱਦਾਂ ਗੁਰੂ ਦੁਆਰੇ ਆਈਏ? ਮਹਾਰਾਜ ਕਹਿੰਦੇ ਜਿੱਦਾਂ ਮੈਂ ਆਇਆ ਸੀ ਉਦਾਂ ਹੀ ਤੁਸੀਂ ਆਓ। ਮਹਾਰਾਜ ਕਿਸ ਤਰ੍ਹਾਂ? ਕਹਿੰਦੇ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ। ਇਹ ਕਹੋ ਆ ਕੇ ਵੀ ਮੈਂ ਕਿਰਮ ਹਾਂ, ਹਜੇ ਤੇ ਨਿੱਕਾ ਜਿਹਾ ਕੀੜਾ, ਬਰੀਕ ਜਿਹੀ ਕੀੜੀ ਵੀ ਦਿਸ ਜਾਂਦੀ ਹੈ, ਪਰ ਕਿਰਮ ਕਿੱਥੇ ਦਿਸਦੇ ਆ? ਇਹ ਵਾਲੀ ਅੱਖ ਉਹਨੂੰ ਦੇਖ ਨਹੀਂ ਸਕੇਗੀ। ਇਸ ਲਈ ਮੈਂ ਇੰਨਾ ਨਿਮਾਣਾ ਹੋ ਕੇ ਵਾਹਿਗੁਰੂ ਜੀ ਤੁਹਾਡੇ ਦਰ ਤੇ ਆਇਆ, ਤੁਸੀਂ ਮੇਰੀ ਜ਼ਿੰਦਗੀ ਵਿੱਚ ਨਾਮ ਦਾ ਪ੍ਰਕਾਸ਼ ਕਰ ਦਿਓ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਕਾਸ਼। ਤੁਸੀਂ ਦਇਆ ਕਰਕੇ ਮੇਰੀ ਜ਼ਿੰਦਗੀ ਵਿੱਚ ਨਾਮ ਦਾ ਪ੍ਰਕਾਸ਼ ਕਰੋ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਵੇਂ ਮੈਂ ਗੁਰੂ ਦੇ ਦਰ ਤੇ ਆਇਆ ਤੁਸੀਂ ਵੀ ਆਓ। ਮੜੀਆਂ ਮਸਾਣਾ ਦੇਹ ਧਾਰੀਆਂ ਕੋਲ ਕੀ ਲੈਣ ਜਾਂਦੇ ਹੋ? ਸਿਆਣਿਆਂ ਕੋਲ, ਧਾਗੇ ਤਵੀਤਾਂ ਵਾਲਿਆਂ ਕੋਲ ਕੀ ਲੈਣ ਜਾਂਦੇ ਹੋ? ਗੁਰੂ ਦੇ ਦੁਆਰੇ ਆਓ, ਇੱਥੇ ਸੋਝੀ ਮਿਲਣੀ ਹੈ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇਤ ਦੁਆਰਾ ਧੋਏ ਹੱਛਾ ਹੋਏ ਸੀ। ਇੱਥੇ ਆ ਕੇ ਤੁਹਾਡਾ ਮਨ ਰੂਪੀ ਭਾਂਡਾ ਧੋਤਾ ਜਾਣਾ, ਮਤ ਰੂਪੀ ਭਾਂਡਾ ਧੋਤਾ ਜਾਣਾ, ਇੱਥੇ ਆ ਕੇ ਸੋਝੀ ਆਏਗੀ। ਅਸੀਂ ਅੰਧ ਵਿਸ਼ਵਾਸੀ ਹੋ ਕੇ ਅੰਧੇ ਕਰਮ ਕਰਦੇ ਰਹੇ। ਇਸ ਲਈ ਗੁਰੂ ਦੁਆਰਾ ਹੋਏ ਕੈ, ਗੁਰੂ ਦੇ ਦਰ ਤੇ ਆ ਕੈ, ਸਾਹਿਬ ਸੰਭਾਲਿਓ, ਸੱਚੇ ਨਾਮ ਦੀ ਸੰਭਾਲ ਕਰੋ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ। ਮਹਾਰਾਜ ਕਹਿੰਦੇ ਗੁਰੂ ਦਰ ਤੇ ਆਓ, ਆ ਕੇ ਮਨ ਨੂੰ ਕਹੋ ਸੱਚੇ ਨਾਮ ਦੀ ਸੰਭਾਲ ਕਰ। ਅਸੀਂ ਇੱਥੇ ਸ਼ਬਦ ਦੀ ਕਮਾਈ ਕਰਨ ਆਏ ਹਾਂ, ਅਸੀਂ ਇੱਥੇ ਗੁਰਬਾਣੀ ਦੀ ਕਮਾਈ ਕਰਨ ਵਾਸਤੇ ਆਏ ਹਾਂ। ਇੱਥੇ ਕੋਈ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਕੋਈ ਕਰਮ ਕਾਂਡ ਨਹੀਂ ਇੱਥੇ ਕਰਨ ਆਏ, ਅਸੀਂ ਕੇਵਲ ਤੇ ਕੇਵਲ ਗੁਰਬਾਣੀ ਦੀ ਰੋਸ਼ਨੀ ਵਿੱਚ ਚੱਲਣ ਆਏ ਹਾਂ। ਇਸ ਲਈ ਮਹਾਰਾਜ ਕਹਿੰਦੇ ਆਹ ਕਰਮ ਕਰੋ ਜੇ ਕਰਨਾ ਹੈ। ਸਤਿਗੁਰੂ ਫੁਰਮਾਇਆ ਕਾਰੀ ਇਹ ਕਰੇ ਹੋ, ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲੇ ਹੋ। ਸੱਚੇ ਨਾਮ ਦੀ ਸੰਭਾਲ ਗੁਰੂ ਦੇ ਰਾਹੀਂ ਕਰਨ

ਸਤਿਗੁਰੂ ਵੈਦ ਵੀ ਹੈ, ਉਹ ਸਾਡੇ ਰੋਗ ਵੀ ਦੂਰ ਕਰਦਾ ਹੈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ, ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ। ਸਤਿਗੁਰੂ ਵੈਦ ਹੈ, ਸਤਿਗੁਰੂ ਕੋਲ ਆ ਕੇ ਕਹੀਏ ਮਹਾਰਾਜ ਮੈਂ ਰੋਗੀ ਹਾਂ, ਮੈਨੂੰ ਨਾਮ ਦੀ ਦਾਰੂ, ਨਾਮ ਦੀ ਦਵਾਈ ਦਿਓ। ਸੰਸਾਰ ਰੋਗੀ, ਨਾਮ ਦਾਰੂ, ਨਾਮ ਦੀ ਦਵਾਈ ਦਿਓ। ਮੈਂ ਰੋਗੀ, ਇਹ ਤਨ ਦਾ ਰੋਗੀ ਨਹੀਂ ਹਾਂ, ਮੈਂ ਮਨ ਦਾ ਰੋਗੀ ਹਾਂ। ਮੈਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਰੋਗੀ ਹਾਂ। ਤਨ ਦੇ ਰੋਗਾਂ ਦਾ ਇਲਾਜ ਤੇ ਸੰਸਾਰ ਵਿੱਚ ਹੈ, ਬੜੇ ਡਾਕਟਰ ਨੇ, ਮੌਜੂਦ ਨੇ, ਹੋਸਪਿਟਲ ਨੇ, ਦਵਾਈਆਂ ਨੇ ਹਰ ਪ੍ਰਕਾਰ ਦੀਆਂ, ਭਾਵੇਂ ਉਹ ਆਯੁਰਵੈਦਿਕ ਹੈ, ਹੋਮਿਓਪੈਥਿਕ, ਐਲੋਪੈਥਿਕ ਹੈ, ਪਰ ਜਿਹੜੀਆਂ ਬਿਮਾਰੀਆਂ ਸਾਨੂੰ ਮਨ ਦੀਆਂ ਨੇ ਉਹਦਾ ਵੈਦ ਗੁਰੂ ਹੈ। ਜਿਹੜੇ ਰੋਗ ਅਸੀਂ ਲੈ ਕੇ ਆਏ ਹਾਂ, ਜਦੋਂ ਸਤਿਗੁਰੂ ਜੇ ਦਰ 'ਤੇ ਅਸੀਂ ਆਵਾਂਗੇ, ਇਹ ਮਹਾਰਾਜ ਕਹਿੰਦੇ ਤੂੰ ਕਿਉਂ ਭਟਕਦਾ ਫਿਰਦਾ, ਕਿਉਂ ਅੰਧ ਵਿਸ਼ਵਾਸੀ ਹੋ ਕੇ ਅੰਧੇ ਕਰਮ ਕਰਦਾ, ਸਾਹਿਬ ਸਦਾ ਹਜ਼ੂਰ ਹੈ, ਉਹ ਤੇ ਹਰ ਥਾਂ 'ਤੇ ਹਾਜ਼ਰ ਹੈ, ਹਰ ਥਾਂ 'ਤੇ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤਾਂ ਸਾਹਿਬ ਹਜ਼ੂਰ ਹਾਜ਼ਰ ਹੈ, ਤੇਰੇ ਭਰਮ ਦਾ ਪਰਦਾ ਬਣ ਗਿਆ। ਤੁਸੀਂ ਕਈ ਵਾਰੀ ਮਹਿਸੂਸ ਕੀਤਾ ਹੋਵੇ, ਕਈ ਵਾਰੀ ਅੱਖਾਂ ਅੱਗੇ ਨਾ ਇੱਕ ਪਰਦਾ ਆ ਜਾਂਦਾ, ਅੱਖਾਂ ਖੁੱਲ ਆ ਪੁਤਲੀਆਂ ਖੁੱਲ, ਸ਼ਟਰ ਖੁੱਲ੍ਹਾ ਅੱਖਾਂ ਦਾ, ਕਈ ਵਾਰੀ ਹੁੰਦਾ ਜਾਲਾ ਬਣ ਜਾਂਦਾ ਅੱਖ ਦੇ ਅੱਗੇ ਚਿੱਟਾ ਜਿਹਾ। ਉਹ ਜਿਹੜਾ ਅੱਖ ਦੇ ਅੱਗੇ ਪਰਦਾ ਪੈ ਜਾਂਦਾ ਨਾ, ਉਹ ਕਈ ਵਾਰੀ ਸਾਹਮਣੇ ਦਿਖਾਈ ਕੁਛ ਨਹੀਂ ਦਿੰਦਾ, ਅੱਖ ਖੁੱਲ੍ਹੀ ਹੈ ਪਰ ਅੱਖ ਦੇ ਅੱਗੇ ਪਰਦਾ ਆ ਗਿਆ, ਜਾਲਾ ਆ ਗਿਆ, ਅਤੇ ਜਾਲਾ ਆਉਣ ਦੇ ਨਾਲ ਸਾਹਮਣੇ ਕੁਛ ਦਿਖਾਈ ਨਹੀਂ ਦਿੰਦਾ। ਫਿਰ ਅਸੀਂ ਅੱਖਾਂ ਵਾਲੇ ਡਾਕਟਰ ਕੋਲ ਜਾ ਕੇ ਕਹਿੰਦੇ ਹਾਂ ਵੀ ਡਾਕਟਰ ਸਾਹਿਬ, ਆ ਅੱਖਾਂ 'ਚ ਜਾਲੇ ਬਣਦੇ ਆ, ਕਈ ਵਾਰੀ ਅੱਖ ਖੁੱਲ੍ਹੀ ਹੁੰਦੀ ਪਰ ਦਿਸਦਾ ਨਹੀਂ ਕਿਉਂਕਿ ਅੱਗੇ ਜਾਲਾ ਆ ਜਾਂਦਾ। ਫਿਰ ਉਹ ਦਵਾਈ ਦਿੰਦੇ ਆ ਵੀ ਆ ਅੱਖਾਂ 'ਚ ਸਵੇਰੇ ਸ਼ਾਮ ਦਵਾਈ ਪਾ ਅਤੇ ਇਹ ਤੇਰੇ ਅੱਖਾਂ ਦੇ ਜਾਲੇ ਨਹੀਂ ਬਣਨਗੇ, ਤੈਨੂੰ ਸਾਫ਼ ਦਿਸੇਗਾ। ਗੁਰੂ ਮਹਾਰਾਜ ਵੀ ਸਾਡੇ ਅੱਖਾਂ 'ਚ ਗਿਆਨ ਦੀ ਦਵਾਈ ਪਾਉਂਦੇ ਆ ਤਾਂ ਕਿ ਇਹ ਭਰਮ ਦਾ ਪਰਦਾ ਪਵੇ ਹੀ ਨਾ। ਇਹ ਪਰਦਾ ਪਿਆ ਹੋਇਆ ਭਰਮ ਦਾ, ਦਿਸਦਾ ਕੁਛ ਨਹੀਂ ਪਿਆ। ਜਿਸ ਤਰ੍ਹਾਂ ਕੋਈ ਕਹਿੰਦਾ ਉਸ ਤਰ੍ਹਾਂ ਦੇ ਕਰਮ ਅਸੀਂ ਕਰੀ ਜਾ ਰਹੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੁਆਰੇ ਹੋਏ ਕੈ, ਗੁਰੂ ਦੇ ਦਰ 'ਤੇ ਆ, ਤੈਨੂੰ ਗੁਰੂ ਮਹਾਰਾਜ ਨੇ ਫਿਰ ਭਰਮ ਕੇ ਛਾਉੜ ਕੱਟ ਕੇ, ਛਾਉੜ ਕੀ ਹੁੰਦਾ, ਉਹ ਜਿਹੜਾ ਅੱਖਾਂ ਅੱਗੇ ਪਰਦਾ ਆ ਜਾਂਦਾ ਨਾ, ਜਾਲਾ ਦਿਸਨੋਂ ਹਟ ਜਾਂਦਾ, ਉਹਨੂੰ ਕਹਿੰਦੇ ਛਾਉੜ। ਸਤਿਗੁਰੂ ਨੇ ਫਿਰ ਤੈਨੂੰ ਨਾਮ ਦੀ ਦਵਾਈ ਦੇ ਕੇ ਤੇਰੇ ਮਨ ਦੀ ਅੱਖ ਵਿੱਚੋਂ ਭਰਮ ਦਾ ਪਰਦਾ ਹੀ ਕੱਢ ਦੇਣਾ, ਜਾਲਾ ਬਣੇਗਾ ਹੀ ਨਹੀਂ। ਭਰਮ ਕੈ ਛਾਉੜ ਕੱਟ ਕੇ ਅੰਤਰ ਜੋਤ ਧਰਿਓ, ਫਿਰ ਤੈਨੂੰ ਪਤਾ ਲੱਗੇ ਵੀ ਜੋਤ ਤਾਂ ਅੰਦਰ ਧਰੀ ਹੋਈ ਹੈ, ਜਿੱਥੋਂ ਪ੍ਰਕਾਸ਼ ਹੋ ਰਿਹਾ, ਜਿੱਥੋਂ ਮੈਨੂੰ ਜੀਵਨ ਮਿਲ ਰਿਹਾ, ਜਿੱਥੋਂ ਮੇਰੀ ਜ਼ਿੰਦਗੀ ਚੱਲ ਰਹੀ ਹੈ, ਉਹ ਜੋਤ ਤਾਂ ਅੰਦਰ ਹੀ ਉਹਨੇ ਧਰੀ ਹੋਈ ਹੈ। ਫਿਰ ਉਸ ਜੋ ਆਤਮਕ ਜੋਤ ਤੱਕ ਪਹੁੰਚ ਬਣੇਗੀ ਜਦੋਂ ਮਨ ਉੱਤੇ ਪਿਆ ਇਹ ਭਰਮ ਦਾ ਪਰਦਾ, ਇਹ ਜਾਲਾ ਹਟ ਜਾਏਗਾ। ਇਹਨੂੰ ਹਟਾਉਣਾ ਕਿਸ ਤਰ੍ਹਾਂ, ਗੁਰੂ ਦੀ ਕਿਰਪਾ ਨਾਲ। ਇਸ ਵਾਸਤੇ ਮਹਾਰਾਜ ਕਹਿੰਦੇ ਤੂੰ ਉਹ ਹਾਜ਼ਰ ਹੈ, ਹਜ਼ੂਰ ਹੈ, ਹਰ ਥਾਂ 'ਤੇ ਹੈ, ਪਰ ਤੇਰੀ ਅੱਖ ਅੱਗੇ ਪਰਦਾ ਆਇਆ ਹੋਇਆ ਭਰਮ ਦਾ, ਭੁਲੇਖੇ ਦਾ। ਉਹ ਗੁਰੂ ਤੋਂ ਬਿਨਾਂ ਹੋਰ ਕੋਈ ਤੇਰੇ ਅੰਦਰੋਂ ਇਸ ਭਰਮ ਦੇ ਪਰਦੇ ਨੂੰ ਨਹੀਂ ਕੱਢ ਸਕਦਾ ਜਾਂ ਖਤਮ ਕਰ ਸਕਦਾ। ਜਦੋਂ ਗੁਰੂ ਨੇ ਗਿਆਨ ਦੇਣਾ ਫਿਰ ਤੈਨੂੰ ਅੰਦਰ ਦੀ ਜੋਤ ਜਿਹੜੀ ਹੈ ਉਹਦੀ ਸਮਝ

ਜਿਹੜੇ ਦਾਰੂ ਦਾ ਇੱਥੇ ਅਰਥ ਦਵਾਈ ਹੈ, ਵੈਸੇ ਤੇ ਸਾਰੇ ਰੋਗ ਜਿੰਨੇ ਵੀ ਮਨ ਦੇ ਰੋਗ ਨੇ, ਬਾਹਰੋਂ ਅਸੀਂ ਦੇਖਾਂਗੇ ਅੱਖਾਂ ਦੀ ਦਵਾਈ ਹੋਰ ਹੈ, ਕੰਨਾਂ ਦੀ ਦਵਾਈ ਹੋਰ ਹੈ, ਹੱਡੀਆਂ ਦੀ ਦਵਾਈ ਹੋਰ ਹੈ, ਬਲੱਡ ਦੀ ਦਵਾਈ ਹੋਰ ਹੈ, ਚਮੜੀ ਦੀ ਦਵਾਈ ਹੋਰ ਹੈ, ਦਿਲ ਦੀ ਦਵਾਈ ਹੋਰ ਹੈ, ਗੁਰਦੇ ਦੀ ਦਵਾਈ ਹੋਰ ਹੈ। ਬੰਦਾ ਦਵਾਈਆਂ ਹੀ ਖਾਈ ਜਾਂਦਾ, ਸਵੇਰ ਤੋਂ ਸ਼ਾਮ ਤੱਕ ਖਾਈ ਜਾਂਦਾ, ਕਹਿੰਦਾ ਆਹ ਮੈਂ ਹੁਣ ਦਵਾਈ ਅੱਖਾਂ ਦੀ ਖਾ ਰਿਹਾ, ਹੁਣ ਕੰਨਾਂ ਦੀ ਖਾ ਰਿਹਾ, ਹੁਣ ਹੱਡੀਆਂ ਦੀ ਖਾ ਰਿਹਾ, ਹੁਣ ਮੈਂ ਚਮੜੀ ਦੀ ਖਾ ਰਿਹਾ, ਹੁਣ ਮੈਂ ਆਹ ਖਾ ਰਿਹਾ, ਉਹ ਖਾ ਰਿਹਾ। ਪਰ ਜਿਹੜੇ ਮਨ ਦੇ ਸਾਰੇ ਰੋਗ ਨੇ, ਟੋਟਲੀ ਜਿੰਨੇ ਵੀ ਰੋਗ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਤ੍ਰਿਸ਼ਨਾ, ਜਿੰਨੇ ਵੀ ਬਿਮਾਰੀਆਂ ਨੇ, ਉਹਨਾਂ ਵਾਸਤੇ ਇੱਕੋ ਹੀ ਦਵਾਈ ਦੇ ਦਿੱਤੀ, ਸਰਬ ਰੋਗ ਕਾ ਔਖਦ ਨਾਮ। ਔਖਦ ਕਹਿੰਦੇ ਦਵਾਈ, ਨਾਮ ਦੀ। ਤੂੰ ਇੱਕ ਦਵਾਈ ਖਾ ਨਾਮ ਦੀ, ਤੇਰੇ ਮਨ ਦੇ ਜਿੰਨੇ ਰੋਗ ਆ ਉਹ ਸਾਰੇ ਦੂਰ ਹੋ ਜਾਣਗੇ। ਮਹਾਰਾਜ ਜੀ ਕਹਿੰਦੇ ਇਹ ਜਿਹੜਾ ਅੰਮ੍ਰਿਤ ਹੈ ਨਾ, ਇਹ ਦਾਰੂ ਹੈ, ਇਹ ਦਵਾਈ ਹੈ, ਇਹਦੇ ਨਾਲ ਤੇਰੇ ਉਹ ਜਾਲਾ ਜਿਹੜਾ ਬਣਦਾ ਨਾ ਉਹ ਨਹੀਂ ਬਣੇਗਾ, ਅੱਖਾਂ ਤੇ ਪਰਦਾ ਜਿਹੜਾ ਭਰਮ ਦਾ ਬਣਦਾ ਨਾ ਉਹ ਨਹੀਂ ਬਣੇਗਾ, ਉਹ ਪਰਦਾ ਹਟ ਜਾਏਗਾ। ਸਤਿਗੁਰੂ ਦੇ ਦੁਆਰੇ ਆ, ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ, ਆਹ ਵਾਲਾ ਕਰਮ ਤੂੰ ਜਿਹੜਾ ਉਹ ਕਰ। ਸਤਿਗੁਰੂ ਨੇ ਤੈਨੂੰ ਅੰਮ੍ਰਿਤ ਨਾਮ ਦੇਣਾ ਜੋ ਤੇਰੇ ਵਾਸਤੇ ਦਵਾਈ ਦਾ ਕੰਮ ਕਰਨਾ। ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹ ਲਾਇਓ, ਆਹ ਵਾਲੀ ਦਵਾਈ ਲਵਾ, ਲਾਏ ਅਹੋ, ਲਾ ਲੱਲੇ ਨੂੰ ਕੰਨਾ, ਈੜੇ ਨੂੰ ਇੱਕ ਲਾਮ ਤੇ ਹਾਹੇ ਨੂੰ ਔਂਕੜ, ਲਾਏ ਓ, ਆਹ ਵਾਲੀ ਦਵਾਈ ਲੈ ਕੇ ਆਪਣੇ ਮਨ ਦੀਆਂ ਅੱਖਾਂ ਤੇ ਲਾ। ਇਹ ਜਿਹੜਾ ਅੰਮ੍ਰਿਤ ਰਸ ਨਾਲ ਭਰਿਆ ਹੋਇਆ ਨਾਮ ਹੈ, ਅੱਖਾਂ ਦੇ ਵਿੱਚ ਆਪਾਂ ਦਵਾਈ ਪਾਉਂਦੇ, ਲਿਕਵਿਡ ਹੀ ਹੁੰਦੀ ਹੈ ਨਾ ਉਹ ਜਿਹੜੀ ਆਪਾਂ ਅੱਖਾਂ ਵਿੱਚ ਦਵਾਈ ਪਾਉਂਦੇ, ਅੰਮ੍ਰਿਤ ਵੀ ਇਹੀ ਹੈ। ਇਹ ਲੈ ਕੇ ਆਪਣੇ ਮਨ ਦੀਆਂ ਅੱਖਾਂ ਦੇ ਵਿੱਚ ਪਾ, ਅੰਮ੍ਰਿਤ ਰਸ ਪਾ। ਕਈਆਂ ਨੇ ਫੁੱਲਾਂ ਦੇ ਰਸ ਤੋਂ ਦਵਾਈ ਬਣਾਈ ਹੋਈ ਹੈ, ਫੁੱਲਾਂ ਦੇ ਰਸ ਤੋਂ ਉਹ ਅੱਖਾਂ ਦੇ ਵਿੱਚ ਪਾਓ, ਗੁਲਾਬ ਦੇ ਰਸ ਤੋਂ ਵੀ ਕਈਆਂ ਨੇ ਦਵਾਈ ਬਣਾ ਤੀ, ਅੱਖਾਂ ਦੇ ਵਿੱਚ ਪਾਓ, ਅੱਖਾਂ ਸਾਫ਼ ਰਹਿਣਗੀਆਂ। ਮਹਾਰਾਜ ਕਹਿੰਦੇ ਅੰਮ੍ਰਿਤ ਰਸ ਹੈ, ਇਹ ਵੀ ਆਪਣੇ ਮਨ ਦੀਆਂ ਅੱਖਾਂ ਦੇ ਵਿੱਚ ਪਾ। ਜਦੋਂ ਤੂੰ ਆਪਣੇ ਮਨ ਦੀਆਂ ਅੱਖਾਂ ਦੇ ਵਿੱਚ ਇਹ ਰਸ ਪਾਏਗਾ, ਇਹ ਤੇਰੇ ਲਈ ਦਵਾਈ ਦਾ ਕੰਮ ਕਰੇਗਾ। ਫਿਰ ਤੇਰੇ ਭਰਮ ਕੈ ਛੌੜ ਕੱਟ ਕੇ ਅੰਤਰ ਜੋਤ ਧਰਿਓ ਦੀ ਤੈਨੂੰ ਸਮਝ ਆ ਜਾਏਗੀ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਸਮਝਾਉਂਦੇ

ਹੁਣ ਆਪਾਂ ਸਾਰੇ ਜਾਣਦੇ ਹਾਂ, ਕਿਉਂਕਿ ਕੋਈ ਐਸਾ ਨਹੀਂ ਹੋਏਗਾ ਜਿਹੜਾ ਡਾਕਟਰ ਦੇ ਵੱਸ ਨਾ ਪਿਆ ਹੋਵੇ। ਕੋਈ ਨਾ ਕੋਈ ਤਾਂ ਬਿਮਾਰੀ ਹੈ ਨਾ, ਕਿਸੇ ਨਾ ਕਿਸੇ ਕਾਰਨ ਕਰਕੇ ਸਾਨੂੰ ਡਾਕਟਰ ਕੋਲ, ਅੱਜ ਦੇ ਹਾਲਾਤ ਹੀ ਇੱਦਾਂ ਦੇ ਨੇ, ਸਾਡਾ ਖਾਣਾ ਪੀਣਾ ਹੀ ਇੱਦਾਂ ਦਾ ਹੈ ਕਿ ਹਰ ਇੱਕ ਨੂੰ ਕੋਈ ਨਾ ਕੋਈ ਰੋਗ ਜ਼ਰੂਰ ਹੈ, ਕੋਈ ਨਾ ਕੋਈ ਡਾਕਟਰ ਕੋਲ ਜ਼ਰੂਰ ਜਾਂਦਾ ਹੈ। ਅਤੇ ਜਿਹੜਾ ਵੀ ਜਾਂਦਾ ਹੈ ਉਹ ਜਦੋਂ ਦਵਾਈ ਲੈ ਕੇ ਆਉਂਦਾ ਹੈ ਤਾਂ ਡਾਕਟਰ ਪਰਹੇਜ਼ ਜ਼ਰੂਰ ਦੱਸਦਾ ਕਿ ਪਰਹੇਜ਼ ਰੱਖੇਗਾ ਤਾਂ ਇਹਦਾ ਫਾਇਦਾ ਹੋਣਾ, ਜੇ ਪਰਹੇਜ਼ ਨਹੀਂ ਰੱਖੇਗਾ ਫਿਰ ਕੋਈ ਫਾਇਦਾ ਨਹੀਂ। ਅਸੀਂ ਨਾ ਨਿਤਨੇਮੀ ਬਣੀਏ, ਨਾਮ ਦੇ ਅਭਿਆਸੀ ਬਣੀਏ, ਅਤੇ ਜੇ ਅਸੀਂ ਵਹਿਮ ਭਰਮ ਵੀ ਕਰਨੇ ਆ ਫਿਰ ਇਹ ਨਾਮ ਦੀ ਦਵਾਈ ਲੈਣ ਦਾ ਫਾਇਦਾ ਨਹੀਂ। ਜੇ ਅਸੀਂ ਕਰਨੇ ਹੀ ਕਰਮ ਕਾਂਡ ਨੇ, ਫੋਕਟ ਕਰਮ ਨੇ, ਜੇ ਅਸੀਂ ਅੰਧ ਵਿਸ਼ਵਾਸੀ ਹੋ ਕੇ ਹੀ ਅੰਧ ਕਰਮ ਕਰਨੇ ਫਿਰ ਨਾਮ ਜਪਣ ਦਾ ਫਾਇਦਾ ਕੀ ਹੈ? ਪਰਹੇਜ਼ ਤਾਂ ਰੱਖਣਾ ਪਏਗਾ ਨਾ। ਮਹਾਰਾਜ ਕਹਿੰਦੇ ਆ ਸੰਜਮ ਰੱਖ, ਪਰਹੇਜ਼ ਰੱਖ ਅਤੇ ਸੱਚੇ ਨਾਲ ਨੇਹ ਪਾ ਲੈ। ਬਸ ਤੂੰ ਸੱਚੇ ਨਾਲ ਪ੍ਰੀਤ ਪਾ ਲੈ। ਸਤਿਗੁਰ ਕਾ ਭਾਣਾ ਚਿੱਤ ਰੱਖੋ, ਸਤਿਗੁਰੂ ਦਾ ਜੋ ਭਾਣਾ ਹੁਕਮ ਹੈ ਉਹਨੂੰ ਯਾਦ ਰੱਖ। ਡਾਕਟਰ ਦੀ ਗੱਲ ਯਾਦ ਰੱਖਣੀ ਪਏਗੀ ਵੀ ਡਾਕਟਰ ਨੇ ਮੈਨੂੰ ਆਹ ਕਿਹਾ ਸੀ ਵੀ ਪਰਹੇਜ਼ ਰੱਖੀ ਅਤੇ ਆਹ ਦਵਾਈ ਟਾਈਮ ਸਿਰ ਖਾਈ, ਤੇਰਾ ਜ਼ਰੂਰ ਤੈਨੂੰ ਫਰਕ ਪਏਗਾ। ਜਦੋਂ ਵੀ ਅਸੀਂ ਦਵਾਈ ਖਾਣੀ ਡਾਕਟਰ ਨੇ ਦੀ ਗੱਲ ਯਾਦ ਰੱਖਣੀ ਵੀ ਆਹ ਪਰਹੇਜ਼ ਉਹਨੇ ਮੈਨੂੰ ਕਿਹਾ ਸੀ। ਜਦੋਂ ਅਸੀਂ ਨਾਮ ਜਪਣਾ, ਸਤਿਗੁਰੂ ਦੀ ਗੱਲ ਯਾਦ ਰੱਖਣੀ ਹੈ ਵੀ ਸਤਿਗੁਰੂ ਨੇ ਮੈਨੂੰ ਫੋਕਟ ਕਰਮ ਤੋਂ ਪਰਹੇਜ਼ ਰੱਖਣ ਲਈ ਕਿਹਾ। ਸਾਨੂੰ ਮਹਾਰਾਜ ਨੇ ਭਰਮ ਗੜ ਵਿੱਚੋਂ ਕੱਢਿਆ ਹੈ। ਇਹ ਨਾ ਹੋਵੇ ਵੀ ਮੈਂ ਨਿਤਨੇਮ ਵੀ ਕਰਦਾ ਹੋਵਾਂ ਅਤੇ ਜਿੱਦਣ ਸ਼ਨੀਵਾਰ ਆ ਜਾਏ ਅਤੇ ਉਸ ਦਿਨ ਇਹ ਵੀ ਕਹਾਂ ਵੀ ਜੇ ਅੱਜ ਤੇਲ ਨਾ ਪਾਇਆ ਤਾਂ ਸ਼ਨੀਵਾਰ ਵਧੀਆ ਨਹੀਂ ਲੰਘਣਾ। ਭਰਮ ਹੈ ਨਾ, ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ ਹੋਇਆ? ਫਿਰ ਨਿਤਨੇਮ ਕਰਨ ਦਾ ਕੀ ਫਾਇਦਾ ਹੋਇਆ? ਜੇ ਸ਼ਨੀਵਾਰ ਨੂੰ ਮੇਰੇ ਮਨ 'ਚ ਇਹ ਆ ਰਿਹਾ ਵੀ ਤੇਲ ਪਾ ਕੇ ਹੀ ਗੱਲ ਬਣਨੀ ਹੈ, ਫਿਰ ਇਹਦਾ ਮਤਲਬ ਪਰਹੇਜ਼ ਰੱਖਣਾ ਤਾਂ ਆਇਆ ਹੀ ਨਹੀਂ। ਵੀਰਵਾਰ ਆ ਗਿਆ ਅਤੇ ਫਲਾਣੇ ਪੀਰ ਦੇ ਜਾਣਾ, ਉੱਥੇ ਆ ਜਾ ਕੇ ਕਰਮ ਕਰਨਾ, ਫਿਰ ਪਰਮਾਤਮਾ ਦਾ ਨਾਮ ਜਪਣ ਦਾ ਕੀ ਫਾਇਦਾ? ਫਿਰ ਡਾਕਟਰ ਦੀ ਗੱਲ ਤਾਂ ਯਾਦ ਹੀ ਨਹੀਂ ਰਹੀ। ਧਾਗੇ ਤਵੀਤਾਂ ਵਾਲੇ ਕੋਲ ਵੀ ਜਾਣਾ, ਨਗਾਂ ਵਾਲੇ ਕੋਲ, ਸਿਆਣੇ ਕੋਲ ਵੀ ਜਾਣਾ, ਫਲਾਣੇ ਕੋਲ ਵੀ ਜਾਣਾ, ਫਿਰ ਮੰਗਲਵਾਰ ਆ ਗਿਆ ਆਹ ਕਰਮ ਕਰਨਾ, ਇਹਦਾ ਮਤਲਬ ਮੈਨੂੰ ਹਜੇ ਗੁਰੂ ਦੀ ਗੱਲ ਯਾਦ ਨਹੀਂ, ਭੁੱਲ ਜਾਂਦੀ ਹੈ। ਇਸ ਲਈ ਮਹਾਰਾਜ ਕਹਿੰਦੇ ਸਤਿਗੁਰੂ ਦੀ ਗੱਲ ਚਿੱਤ ਵਿੱਚ ਰੱਖ ਅਤੇ ਸੰਜਮ, ਸੰਜਮ ਮੈਨੇ ਪਰਹੇਜ਼ ਵੀ ਕਰ, ਸੱਚਾ ਨੇਹ ਅਤੇ ਸੱਚੇ ਨਾਲ ਪ੍ਰੀਤ ਵੀ ਪਾ। ਉਹਦੇ ਨਾਮ ਦੀ ਦਵਾਈ ਲੈ ਕੇ, ਉਹਦੇ ਨਾਮ ਦਾ ਅਭਿਆਸ ਕਰਕੇ ਸੱਚੇ ਨਾਲ ਨੇਹ ਪਾ ਲੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੁਣ ਮੈਂ ਹੋਰ ਫੋਕਟ ਕਰਮ ਨਹੀਂ ਕਰਨੇ, ਅਗਿਆਨਤਾ ਵਾਲੇ ਕਰਮ ਨਹੀਂ ਕਰਨੇ, ਕਿਉਂਕਿ ਮੇਰੇ ਸਤਿਗੁਰੂ ਨੇ ਮੈਨੂੰ ਸੱਚੇ ਨਾਲ ਪ੍ਰੀਤ ਪਾਉਣ ਵਾਸਤੇ ਆਖਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਹ ਜੋ ਗੁਰੂ ਮਹਾਰਾਜ ਨੇ ਫਰਮਾਇਆ, ਤੂੰ ਇਹ ਵਾਲਾ ਕਰਮ

ਗੁਰੂ ਰਾਮਦਾਸ ਮਹਾਰਾਜ ਜੀ ਫਿਰ ਪੌੜੀ ਦੇ ਰੂਪ 'ਚ, ਕਿਉਂਕਿ ਇਹ ਵਾਰ ਚੱਲ ਰਹੀ ਹੈ। ਮਹਾਰਾਜ ਕਹਿੰਦੇ ਹੁਣ ਜਿਹਨੂੰ ਇਹ ਗੁਰੂ ਦਾ ਹੁਕਮ ਜਿਹਨੇ ਮੰਨ ਲਿਆ, ਅਮਲ ਕਰ ਲਿਆ, ਜਿਹਦੇ ਅੰਦਰ ਉਸ ਮਾਲਕ ਦੀ ਬਖਸ਼ਿਸ਼ ਵਰਤ ਗਈ, ਜਿਹਨੂੰ ਇੱਥੇ ਸੁੱਖ ਹੈ ਅੰਦਰ ਰਕਸੀ ਅੱਗੇ ਹਰ ਸਿਉਂ ਕੇਲ ਕਰਿਓ ਵਾਲੀ ਅਵਸਥਾ ਬਣ ਗਈ, ਉਹ ਉਹਨੂੰ ਸਮਝ ਆ ਗਈ। ਕੀ ਸਮਝ ਆਈ? ਆਪੇ ਭਾਰ 18 ਬਨਸ ਪਤ। ਇਹ ਸਾਰੀ ਜਿੰਨੀ ਵੀ ਕੁਦਰਤ ਵਿੱਚ ਬਨਸਪਤੀ ਹੈ, ਜਿਹਨੂੰ 18 ਭਾਰ ਦੇ ਨਾਲ ਜਿਹਦੀ ਤੁਲਨਾ ਕੀਤੀ ਹੈ, ਵਿਦਵਾਨਾਂ ਦਾ ਮੰਨਣਾ ਹੈ ਕਿ ਭਾਰ 18 ਦਾ ਵੈਸੇ ਮਤਲਬ ਹੁੰਦਾ ਜਿੰਨੀ ਵੀ ਬਨਸਪਤੀ ਹੈ, ਜਿੰਨੀ ਵੀ ਜਿੰਨੇ ਵੀ ਤਰ੍ਹਾਂ ਦੇ ਆ ਫਲ ਨੇ, ਫੁੱਲ ਨੇ, ਬੂਟੇ ਨੇ, ਰੁੱਖ ਨੇ, ਦਰਖਤ, ਬਨਸਪਤੀ 'ਚ ਜੋ ਵੀ ਆਉਂਦਾ ਉਹ ਪੂਰੀ ਬਨਸਪਤੀ ਦੇ ਵਿੱਚ ਆਪ ਹੀ ਵਰਤਣ ਵਾਲਾ ਹੈ। ਵੈਸੇ ਵਿਦਵਾਨਾਂ ਨੇ ਭਾਰ 18 ਦਾ ਅਰਥ ਕੀਤਾ ਵੀ ਜਿੰਨੇ ਵੀ ਰੁੱਖ ਨੇ, ਬੂਟੇ ਨੇ, ਉਹਨਾਂ ਜਿੰਨੇ ਵੀ ਕਿਸਮਾਂ ਦੇ, ਕਿੰਨੇ ਕਿਸਮਾਂ ਦੇ ਰੁੱਖ ਨੇ, ਬੂਟੇ ਨੇ, ਉਹਨਾਂ ਦਾ ਇੱਕ ਇੱਕ ਪੱਤਾ ਲੈ ਕੇ ਸਾਰਿਆਂ ਦਾ ਜਦੋਂ ਉਹਨੂੰ ਅਸੀਂ ਭਾਰ ਵਿੱਚ ਤੋਲਾਂਗੇ ਤੇ 18 ਭਾਰ ਉਸ ਸਮੇਂ ਦਾ, ਕਿਉਂਕਿ ਪਹਿਲੇ ਕੱਚੇ ਤੋਲ ਹੁੰਦੇ ਸੀ, ਪਹਿਲੇ ਭਾਰ ਹੋਰ ਸੀ, ਅੱਜ ਭਾਰ ਹੋਰ ਹੈ। ਇਸ ਲਈ 18 ਭਾਰ ਦਾ ਮਤਲਬ ਹੈ ਪੂਰੀ ਦੀ ਪੂਰੀ ਬਨਸਪਤੀ। ਪੂਰੀ ਬਨਸਪਤੀ ਦੇ ਵਿੱਚ ਹੀ ਉਹ ਆਪ ਵਿਕਦ ਨੇ ਵੀ ਕਿਹਾ ਅਸੀਂ ਤੇ ਬੀਜ ਪਾਇਆ ਸੀ, ਪੁੰਗਰ ਕਿਵੇਂ ਗਿਆ? ਫਿਰ ਉਹ ਬੂਟਾ ਬਣ ਗਿਆ, ਫਿਰ ਰੁੱਖ, ਫਿਰ ਉਹ ਫਲ, ਫਲ ਵਿੱਚ ਫਿਰ ਅੱਗੇ ਕਿੰਨੇ ਬੀਜ ਆ ਗਏ। ਇਹਦਾ ਮਤਲਬ ਉਹ ਕੁਦਰਤ ਵਿੱਚ ਵਰਤ ਰਿਹਾ ਨਾ, ਹਰਕਤ ਹੈ ਨਾ ਉਹਦੀ, ਬਨਸਪਤੀ ਵਿੱਚ ਉਹਦੀ ਹਰਕਤ ਹੈ, ਤਾਂ ਹੀ ਤੇ ਫਲ ਬਣ ਗਿਆ। ਅਸੀਂ ਤੇ ਬੀਜ ਪਾਇਆ ਸੀ, ਫਲ ਕਿਸ ਤਰ੍ਹਾਂ ਬਣ ਗਿਆ? ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਪੂਰੀ ਬਨਸਪਤੀ ਵਿੱਚ ਆਪ ਹੈ, ਫਲ ਵੀ ਆਪ ਹੀ ਲਾ ਰਿਹਾ। ਇਹ ਹਰ ਇੱਕ ਨੂੰ ਸਮਝ ਨਹੀਂ ਆਏਗੀ। ਕਿਹਨੂੰ ਸਮਝ ਆਈ? ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ, ਜਿਹਨੇ ਸਤਿਗੁਰੂ ਦੇ ਹੁਕਮ ਨੂੰ ਮੰਨ ਕੇ ਆਹ ਕਰਮ ਕੀਤਾ ਤੇ ਸਫਲ ਹੋ ਗਿਆ, ਉਹਨੂੰ ਫਿਰ ਇਹ ਪ੍ਰਾਪਤੀ ਹੋ ਗਈ, ਆਪੇ ਭਾਰ 18 ਬਨਸਪਤ ਆਪੇ ਹੀ ਫਲ ਲਾਏ। ਇਹ ਬਨਸਪਤੀ ਵੀ ਉਹ ਆਪ ਹੈ, ਇਹਦੇ 'ਚ ਫਲ ਵੀ ਉਹ

ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛਿਆ, ਕਿਉਂਕਿ ਕਈ ਸ਼ਬਦ ਐਸੇ ਨੇ ਜਿਹਨੂੰ ਪੜ੍ਹ ਕੇ ਸਵਾਲ ਪੈਦਾ ਹੁੰਦਾ, ਤੇ ਜੇ ਬਾਣੀ ਪੜ੍ਹ ਕੇ ਸਵਾਲ ਪੈਦਾ ਹੁੰਦਾ ਤੇ ਜਵਾਬ ਵੀ ਗੁਰਬਾਣੀ ਚੋਂ ਹੀ ਮਿਲਣਾ, ਸਾਨੂੰ ਬਾਹਰ ਭਟਕਣ ਦੀ ਲੋੜ ਨਹੀਂ ਹੈ। ਗੁਰੂ ਮਹਾਰਾਜ ਤੁਸੀਂ ਕੀ ਸਮਝਾਉਣਾ ਚਾਹੁੰਦੇ ਹੋ, ਸਾਨੂੰ ਗੱਲ ਸਮਝ ਨਹੀਂ ਆਈ, ਆਪੇ ਮਾਲੀ ਆਪ ਸਭ ਸਿੰਚੇ ਆਪੇ ਹੀ ਮੋਹ ਪਾਏ। ਮਹਾਰਾਜ ਕਹਿੰਦੇ ਹਾਂ, ਕਿਉਂਕਿ ਆਪ ਆਪੇ ਕਰਤਾ ਆਪੇ ਭੁਗਤਾ, ਉਹ ਕਰਤਾ ਵੀ ਆਪ ਹੈ ਮਾਲੀ ਦੇ ਰੂਪ ਵਿੱਚ, ਔਰ ਭੁਗਤਾ ਫਲ ਖਾਣ ਵਾਲਾ ਵੀ ਉਹ ਆਪ ਹੀ ਹੈ, ਕਿਉਂਕਿ ਉਹ ਸਭਨਾਂ ਵਿੱਚ ਵਰਤ ਰਿਹਾ, ਕੋਈ ਐਸਾ ਨਹੀਂ ਜਿਹਦੇ ਵਿੱਚ ਉਹ ਨਾ ਵਰਤ ਰਿਹਾ ਹੋਵੇ, ਹਰ ਇੱਕ ਦੇ ਵਿੱਚ ਵਰਤ ਰਿਹਾ। ਕਰਤਾ ਵੀ ਉਹ ਆਪ ਹੈ ਤੇ ਭੁਗਤਾ ਵੀ ਉਹ ਆਪ ਹੀ ਹੈ, ਫਲ ਵੀ ਆਪ ਤਿਆਰ ਕਰ ਰਿਹਾ ਤੇ ਉਹ ਫਲ ਭੋਗ ਵੀ ਆਪ ਹੀ ਰਿਹਾ। ਜਿਹੜਾ ਇਸ ਅਵਸਥਾ ਤੇ ਪਹੁੰਚ ਗਿਆ ਉਹਨੂੰ ਇਹ ਗੱਲ ਸਮਝ ਵਿੱਚ ਆਈ ਕਿ ਉਹ ਕਰਤਾ ਵੀ ਆਪ, ਭੁਗਤਾ ਵੀ ਆਪ, ਦੇਣ ਵਾਲਾ ਵੀ ਆਪ ਤੇ ਦਿਵਾਉਣ ਵਾਲਾ ਵੀ ਆਪ, ਵਿੱਧ ਬਣਾ ਰਿਹਾ, ਦੇ ਵੀ ਰਿਹਾ, ਸਿੱਧਾ ਡਾਇਰੈਕਟ ਦੇ ਰਿਹਾ ਦਾਤਾਂ, ਤੇ ਕਈ ਵਾਰੀ ਕਿਸੇ ਦੇ ਰਾਹੀਂ ਦੇ ਰਿਹਾ, ਦਿਵਾਉਣ ਵਾਲਾ ਵੀ ਉਹ ਹੈ ਆਪ। ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ ਆ, ਸਾਹਿਬ ਜੀ ਆਖਦੇ ਨੇ ਦੇ ਦਿਵਾਏ, ਦੇਣਾ ਵੀ ਆਪ ਤੇ ਦਵਾਏ ਦਵਾ, ਵਿੱਧ ਬਣਾ ਕੇ ਵਿਉਂਤ ਬਣਾ ਕੇ ਉਹ ਹਰ ਇੱਕ ਦੇ ਵਿੱਚ ਵਰਤ ਕੇ ਦਿਵਾ ਵੀ ਆਪ ਰਿਹਾ, ਕਿਉਂਕਿ ਦਾਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਕਿਸੇ ਨੂੰ ਡਾਇਰੈਕਟ ਦੇ ਰਿਹਾ, ਕਿਸੇ ਨੂੰ ਕਿਸੇ ਦੇ ਰਾਹੀਂ ਦੇ ਰਿਹਾ, ਉਹ ਪਰ ਦੇ ਰਿਹਾ ਦਾਤਾ ਉਹ ਸਾਰਿਆਂ ਨੂੰ। ਦਿੰਦੇ ਟੋਟ ਨਾ ਆਵਈ ਅਗਨਤ ਭਰੇ ਭੰਡਾਰ, ਜਿਹੜਾ ਗੁਰੂ ਮਹਾਰਾਜ ਦੇ ਹੁਕਮ ਨੂੰ ਮੰਨ ਕੇ ਤੁਰਿਆ ਉਹਦੀ ਇਹ ਅਵਸਥਾ।

ਸਤਿਗੁਰੂ ਮਹਾਰਾਜ ਕਹਿੰਦੇ ਮਾਲੀ ਵੀ ਆਪ ਹੈ, ਸਿੰਚਣ ਵਾਲਾ ਵੀ ਆਪ ਹੈ, ਫਲ ਦੇਣ ਵਾਲਾ ਵੀ ਆਪ ਹੈ, ਤਿਆਰ ਕਰਨ ਵਾਲਾ ਵੀ ਆਪ ਹੈ, ਔਰ ਉਹਨੂੰ ਭੋਗ

ਸ੍ਰਿਸ਼ਟੀ ਦਾ ਮਾਲਕ ਵੀ ਉਹ ਆਪ ਹੈ, ਰਾਖਾ ਵੀ ਆਪ ਹੈ, ਉਹਦੇ ਹੱਥ ਦੇ ਵਿੱਚ ਹੀ ਹੈ ਮਾਰੇ ਰਾਖਾ ਏਕੋ ਆਪ ਮਨੁੱਖ ਕਹਿ ਕਿਛ ਨਹੀਂ ਹਾਥ, ਔਰ ਉਹ ਸਾਰਿਆਂ ਦੇ ਵਿੱਚ ਸਮਾਉਣ ਵਾਲਾ।

ਕਹਿੰਦੇ ਮੈਂ ਵੀ ਜਨ ਬਣ ਕੇ, ਔਰ ਜਿਹੜਾ ਸਤਿਗੁਰੂ ਦੇ ਹੁਕਮ ਵਿੱਚ ਤੁਰਿਆ ਉਹ ਵੀ ਜਨ ਬਣ ਕੇ ਫਿਰ ਕਰਤੇ ਦੀ ਵਡਿਆਈ ਕਰਦਾ। ਉਹ ਫਿਰ ਕਿਸੇ ਨੇ ਧਨਾੜ ਦੀ ਜਾਂ ਕਿਸੇ ਕੋਲ ਕੋਈ ਮਾਇਆ ਦੀ ਪਦਾਰਥਾਂ ਦੀ ਖਾਤਰ ਝੂਠੀਆਂ ਵਡਿਆਈਆਂ ਨਹੀਂ, ਉਹ ਵਡਿਆਈ ਕਰਦਾ ਅਤੇ ਕਰਤੇ ਦੀ ਕਰਦਾ। ਉਹ ਕੇਵਲ ਕਿਉਂਕਿ ਉਹਨੂੰ ਸਮਝ ਆ ਗਈ ਨਾ ਵੀ ਕਰਤਾ ਵੀ ਉਹ ਹੈ ਅਤੇ ਭੁਗਤਾ ਵੀ ਉਹ ਹੈ, ਮਾਲੀ ਵੀ ਉਹ ਹੈ ਅਤੇ ਸਿੰਚਣ ਵਾਲਾ ਵੀ ਉਹ ਹੈ, ਦੇਣ ਵਾਲਾ ਵੀ ਦਾਤਾ ਉਹ ਹੈ, ਦਿਵਾਉਣ ਵਾਲਾ ਵੀ ਦਾਤਾ ਉਹ ਹੈ। ਫਿਰ ਉਹ ਵਡਿਆਈ ਕਰਤੇ ਦੀ ਕਰਦਾ, ਉਹ ਝੂਠੀ ਵਡਿਆਈ ਨਹੀਂ ਕਰਦਾ। ਉਹ ਜਨ ਬਣ ਜਾਂਦਾ, ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ, ਉਸ ਵੱਡੀ ਵਡਿਆਈ ਕਰਦਾ ਜਿਸ ਨੂੰ ਤਿਲ ਨਾ ਤਮਾਏ, ਜਿਹਨੂੰ ਤਿਲ ਜਿੰਨੀ ਵੀ ਤਮਾ ਨਹੀਂ, ਉਹ ਨਹੀਂ ਚਾਹੁੰਦਾ ਕਿ ਮੇਰੀ ਕੋਈ ਵਡਿਆਈ ਕਰੇ। ਅਸੀਂ ਉਹਦੀਆਂ ਦਾਤਾਂ ਦੇਖ ਕੇ, ਕੁਦਰਤ ਦੇਖ ਕੇ, ਉਹਦੀਆਂ ਬਖਸ਼ਿਸ਼ਾਂ ਦੇਖ ਕੇ ਵਡਿਆਈ ਕਰਦੇ ਹਾਂ, ਪਰ ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਇਸ ਲਈ ਅੱਜ ਦੇ ਇਸ ਪਾਵਨ ਲੜੀਵਾਰ ਸਲੋਕ ਅਤੇ ਪੌੜੀ ਦੇ ਪਾਠ ਵਿੱਚ ਗੁਰੂ ਅਮਰਦਾਸ ਮਹਾਰਾਜ ਅਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਹੈ ਉਹਨੂੰ ਅਸੀਂ ਸਮਝ ਕੇ ਚੱਲੀਏ ਕਿ ਅਸੀਂ ਅੰਧ ਵਿਸ਼ਵਾਸੀ ਬਣ ਕੇ ਅੰਧੇ ਕਰਮ ਨਹੀਂ ਕਰਨੇ। ਅਸੀਂ ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਚੱਲ ਕੇ ਉਹ ਵਾਲਾ ਕਰਮ ਕਰਨਾ ਜਿਹਦੇ ਨਾਲ ਸਾਡੇ ਮਾਨਸਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਵੀ ਹੋ ਜਾਏ ਅਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਏ, ਔਰ ਜਿਹਦੇ ਨਾਲ ਇੱਥੇ ਸੁੱਖ ਹੈ ਅੰਦਰ ਰੱਖ ਸੀ ਅੱਗੇ ਹਰ ਸਿਉਂ ਕੇਲ ਕਰੇ ਹੋ ਵਾਲਾ ਸਾਡਾ ਜੀਵਨ ਵੀ ਬਣ ਜਾਏ। ਸਤਿਗੁਰੂ ਮਹਾਰਾਜ ਜੀ ਮਹਿਰਾਮਤ ਕਰਨ। ਇਸ ਵਿਚਾਰ ਦੇ ਨਾਲ ਨਾਲ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਸਤਿਗੁਰੂ, ਬੰਦੀ ਛੋੜ ਦਾਤਾ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਆਪ ਸਮੁੱਚੀਆਂ ਸੰਗਤਾਂ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਸਾਹਿਬ ਦੇ ਪੁਰਬ ਦੀਆਂ ਬਹੁਤ ਬਹੁਤ ਆਪ ਜੀ ਨੂੰ ਵਧਾਈਆਂ ਨੇ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਣੀ ਜਿਨੀ ਗੁਰੂ ਜਣਿਆ ਮਾਏ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਕਿਉਂਕਿ ਉਹ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤੱਕ ਪੰਜ ਪਿਆਲੇ ਨੇ ਨਾ, ਉਹ ਹੁਣ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਸ਼ੁਭ ਗੁਣਾਂ ਵਾਲੇ ਪੀਤੇ ਆ ਅਤੇ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਪਰ ਉਪਕਾਰੀ ਬਣ ਕੇ ਸਾਹਿਬ ਨੇ ਬਹੁਤ ਵੱਡੇ ਉਪਕਾਰ ਕੀਤੇ, ਭਲਾ ਕੀਤਾ, ਭਲੇ ਦੇ ਕਾਰਜ ਸਤਿਗੁਰੂ ਜੀ ਨੇ ਕੀਤੇ। ਸਭ ਤੋਂ ਵੱਡਾ ਕਾਰਜ ਅਕਾਲ ਤਖਤ ਸਾਹਿਬ ਜੀ ਨਾਲ ਸਾਨੂੰ ਜੋੜਨਾ, ਔਰ ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਧਿਆਨ ਰੱਖਿਓ ਵੱਧੀਆਂ ਜੋੜੀਆਂ, ਭਗਤੀ ਦੇ ਨਾਲ ਸ਼ਕਤੀ ਨੂੰ ਜੋੜਿਆ। ਵੱਧੀਆਂ ਦਾ ਅਰਥ ਕੀ ਕਰਾਂਗੇ ਵੀ ਜੋੜਿਆ, ਦੋ ਮਹਾਰਾਜ ਨੇ ਜੋੜ ਦਿੱਤਾ, ਮੀਰੀ ਅਤੇ ਪੀਰੀ ਨੂੰ ਜੋੜ ਦਿੱਤਾ, ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨੂੰ ਜੋੜ ਦਿੱਤਾ, ਭਗਤੀ ਅਤੇ ਸ਼ਕਤੀ ਨੂੰ ਜੋੜ ਦਿੱਤਾ। ਸਾਨੂੰ ਭਗਤੀ ਅਤੇ ਸ਼ਕਤੀ ਨਾਲ ਜੋੜ ਕੇ ਮਹਾਰਾਜ ਨੇ ਸੂਰਮਾ ਬਣਾਇਆ। ਸਾਹਿਬ ਜੀ ਨੇ ਬੜੇ ਪਰ ਉਪਕਾਰ ਕੀਤੇ। ਜੇ ਪੈਂਦੇ ਖਾਂ ਦੀ ਗੱਲ ਕਰੀਏ ਤਾਂ ਸਤਿਗੁਰੂ ਮਹਾਰਾਜ ਦੇ ਘਰ 'ਚ ਹੀ ਪਲਿਆ, ਮਹਾਰਾਜ ਰੋਜ਼ ਉਹਨੂੰ ਵਧੀਆ ਤੋਂ ਵਧੀਆ ਖੁਰਾਕ ਦਿੰਦੇ ਆ, ਪਹਿਨਣ ਲਈ ਬਸਤਰ ਵਧੀਆ, ਘੋੜਾ ਸ਼ਸਤਰ ਸਭ ਕੁਝ ਦਿੰਦੇ ਆ, ਆਪ ਵੀ ਘੋਲ ਕਰਦੇ ਪੈਂਦੇ ਖਾਂ ਨਾਲ, ਅਤੇ ਕਈ ਵਾਰੀ ਉਹਨੂੰ ਮਾਣ ਦੇਣ ਲਈ ਆਪਣੀ ਪਿੱਠ ਵੀ ਲਵਾ ਲੈਂਦੇ ਆ, ਜਿਹਦੇ ਕਰਕੇ ਉਹਨੂੰ ਭੁਲੇਖਾ ਪੈ ਗਿਆ ਵੀ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਪਿੱਠ ਲਵਾ ਦਿੰਦਾ, ਮੇਰੇ ਅੱਗੇ ਕੌਣ ਟਿਕ ਸਕਦਾ, ਭੁਲੇਖਾ ਪੈ ਗਿਆ ਨਾ, ਹੰਕਾਰ ਆ ਗਿਆ। ਪਹਿਲੀ ਜੰਗ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਸੀ ਉਹ ਕੀਤੀ, ਜਿਹਦੇ ਵਿੱਚ ਉਹਨੂੰ ਇਸ ਤਰ੍ਹਾਂ ਲੱਗਾ ਵੀ ਇਹ ਮੇਰੇ ਕਰਕੇ ਜੰਗ ਜਿੱਤੀ ਹੈ, ਜੇ ਮੈਂ ਨਾ ਹੁੰਦਾ ਤਾਂ ਜੰਗ ਜਿੱਤੀ ਨਹੀਂ ਸੀ ਜਾਣੀ। ਮਹਾਰਾਜ ਨੇ ਫਿਰ ਉਹਨੂੰ ਪਰੇ ਕਰ ਦਿੱਤਾ ਕਿ ਤੂੰ ਕਰਤਾਰਪੁਰ ਹੀ ਰਹਿ, ਉੱਥੇ ਘਰ ਵੀ ਬਣਾ ਕੇ ਦਿੱਤਾ, ਵਿਆਹ ਉਹਦਾ ਨਿਕਾਹ ਵੀ ਕੀਤਾ, ਉਹਦੇ ਅੱਗੋਂ ਘਰ ਵਿੱਚ ਉਹਦੀ ਧੀ ਵੀ ਹੋਈ ਹੈ, ਸਾਰਾ ਪ੍ਰਬੰਧ ਖਰਚਾ ਮਹਾਰਾਜ ਕਰਦੇ ਰਹੇ। ਇੰਨਾ ਹੰਕਾਰ ਆ ਗਿਆ, ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਨਾਲ ਉੱਥੇ ਹੀ ਕਰਤਾਰਪੁਰ ਜਿਹੜੀ ਚੌਥੀ ਜੰਗ ਹੁੰਦੀ ਹੈ
ਖਲੋ ਗਿਆ ਸਾਹਮਣੇ। ਮਹਾਰਾਜ ਕਹਿੰਦੇ ਜਿਨ੍ਹਾਂ ਹੱਥਾਂ ਤੋਂ ਤੂੰ ਇਹ ਜਿਹੜਾ ਸ਼ਸਤਰ ਚਲਾਉਣੇ ਸਿੱਖੇ ਆ, ਜੰਗ ਕਰਨੀ ਸਿੱਖੀ ਆ, ਤੂੰ ਇਹਨਾਂ ਹੱਥਾਂ 'ਚ ਹੀ ਘੋਲ ਕਰਦਾ ਰਿਹਾ, ਅੱਜ ਇਹਨਾਂ ਦੇ ਅੱਗੇ ਹੀ ਤੂੰ ਖਲ ਗਿਆ, ਖਲੋ ਗਿਆ ਤਾਣ ਕੇ ਤੀਰ। ਸਤਿਗੁਰੂ ਮਹਾਰਾਜ ਕਹਿੰਦੇ ਚੱਲ ਫਿਰ ਤੈਨੂੰ ਮੌਕਾ ਦਿੰਦੇ ਹਾਂ। ਪਰ ਉਪਕਾਰੀ ਨੇ ਨਾ ਸਾਹਿਬ ਨੇ ਮੌਕਾ ਦਿੱਤਾ, ਤਿੰਨ ਵਾਰੀ ਵਾਰ ਕੀਤਾ ਅਤੇ ਗੁਰੂ ਸਾਹਿਬ ਨੇ ਇੱਕੋ ਹੀ ਵਾਰ ਕੀਤਾ ਅਤੇ ਪੈਂਦੇ ਖਾਂ ਜ਼ਮੀਨ 'ਤੇ ਆ ਕੇ ਡਿੱਗਾ। ਮਹਾਰਾਜ ਆਏ, ਪਰ ਉਪਕਾਰ ਕੀ ਹੈ, ਕੋਲ ਆਏ, ਆ ਕੇ ਨਾ ਵੀਰ ਆਸਨ ਬਣਾ ਕੇ ਅਤੇ ਮਹਾਰਾਜ ਨੇ ਆਪਣੀ ਬਾਂਹ ਇਸ ਤਰ੍ਹਾਂ ਅੱਗੇ ਕਰਕੇ ਅਤੇ ਉਹ ਪੈਂਦੇ ਖਾਂ ਦਾ ਸਿਰ ਰੱਖ ਕੇ ਕਹਿੰਦੇ ਪੈਂਦੇ ਖਾਂ ਅਖੀਰਲਾ ਸਵਾਸ ਨਿਕਲਣਾ, ਖੁਦਾ ਨੂੰ ਯਾਦ ਕਰ ਲੈ, ਕਲਮਾ ਪੜ੍ਹ ਲੈ ਉਹਦੀਆਂ, ਤੂੰ ਇਸਲਾਮ ਧਰਮ ਨਾਲ ਜੁੜਿਆ। ਉਹ ਦੇਖੋ ਕਿੱਡਾ ਪਰਉਪਕਾਰ, ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਟਾਉਣ ਲਈ ਆਉਂਦਾ, ਮਹਾਰਾਜ ਉਹਦੇ 'ਤੇ ਪਰਉਪਕਾਰ ਕਰਦੇ, ਕਹਿੰਦੇ ਕਲਮਾ ਪੜ੍ਹ ਲੈ ਛੁਟਕਾਰਾ ਹੋ ਜਾਏਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਸਮੇਂ ਦਾ ਬਾਦਸ਼ਾਹ ਜਹਾਂਗੀਰ ਦੋਵੇਂ ਤੰਬੂ ਲੱਗੇ ਨਾ, ਅਤੇ ਇੱਕ ਘਾਹੀ ਦਾ ਘਾਹ ਦੀ ਪੰਡ ਲਿਆ ਕੇ ਜਹਾਂਗੀਰ ਅੱਗੇ, ਕਿਉਂਕਿ ਉਹ ਪਾਤਸ਼ਾਹ, ਉਹ ਸੱਚਾ ਪਾਤਸ਼ਾਹ, ਉਹਦੇ ਅੱਗੇ ਰੱਖਣੀ। ਅਤੇ ਜਦੋਂ ਪਤਾ ਲੱਗਾ ਵੀ ਇਹ ਤਾਂ ਦੁਨਿਆਵੀ ਪਾਤਸ਼ਾਹ, ਰਾਜੇ ਰਈਅਤ ਸਿੱਕਦਾਰ ਕੋਈ ਨਾ ਰਹਿਸੀ, ਉਹ ਇਹ ਮੈਨੂੰ ਸੁੱਖ ਕੀ ਦੇਵੇਗਾ। ਜਦੋਂ ਘਾਹ ਦੀ ਪੰਡ ਚੁੱਕਣ ਲੱਗਾ ਅਤੇ ਜਹਾਂਗੀਰ ਨੂੰ ਲੱਗਾ ਵੀ ਇਹ ਤਾਂ ਮੇਰੀ ਤੋਹੀਨ ਹੈ, ਵੀ ਪਹਿਲੀ ਗੱਲ ਤਾਂ ਘਾਹ ਦੀ ਪੰਡ ਦਿੰਦਾ ਕੌਣ ਹੈ ਬਾਦਸ਼ਾਹ ਨੂੰ, ਪਰ ਇਹ ਜੇ ਲੈ ਕੇ ਆਇਆ ਤਾਂ ਇਹਦੀ ਹਿੰਮਤ ਦੇਖੋ, ਚੁੱਕ ਵੀ ਰਿਹਾ। ਉਹਨੇ ਕਿਹਾ ਤੈਨੂੰ ਸੋਨੇ ਦੀਆਂ ਮੋਹਰਾਂ ਦੇ ਦਿਆਂਗਾ ਇਹਦੇ ਬਦਲੇ। ਉਹ ਕਹਿੰਦੇ ਨਹੀਂ, ਇਹ ਘਾਹ ਦਾ ਮੁੱਲ ਤਾਂ ਮੰਡੀ 'ਚ ਵੀ ਪੈ ਜਾਏਗਾ, ਮੈਂ ਇਹਦਾ ਮੁੱਲ ਨਹੀਂ ਪਵਾਉਣ ਆਇਆ, ਮੈਂ ਤਾਂ ਆਇਆ ਮੇਰਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋ ਜਾਏ। ਹੈਰਾਨ ਹੋ ਗਿਆ ਸੀ ਜਹਾਂਗੀਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ ਅਤੇ ਸਤਿਗੁਰੂ ਮਹਾਰਾਜ ਨੇ ਸੀਨੇ ਨਾਲ ਲਾਇਆ, ਲੋਕ ਅਤੇ ਪਰਲੋਕ ਵੀ ਸਵਾਰਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਹਾਂਬਲੀ ਯੋਧਾ ਬਣ ਕੇ, ਵੱਡ ਯੋਧਾ, ਬਹੁ ਪਰ ਉਪਕਾਰੀ ਬਣ ਕੇ ਚਾਰ ਜੰਗਾਂ ਮਹਾਰਾਜ ਨੇ ਕੀਤੀਆਂ ਔਰ ਚੜ੍ਹਦੀ ਕਲਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸਤਿਗੁਰੂ ਪਾਤਸ਼ਾਹ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਜਦੋਂ ਪ੍ਰਿਥੀ ਚੰਦ ਅਤੇ ਬੀਬੀ ਕਰਮੋਂ ਅਰਦਾਸਾਂ ਕਰਦੇ ਆ ਕਿ ਕਦੇ ਵੀ ਗੁਰੂ ਅਰਜਨ ਦੇ ਮਹਾਰਾਜ ਦੇ ਘਰ ਕੋਈ ਔਲਾਦ ਨਾ ਹੋਵੇ, ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਹੀ ਨਾ ਲੱਗੇ, ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਸਬਰ ਅਤੇ ਸੰਤੋਖ ਵਾਲੇ ਨੇ। ਪਤਾ ਵੀ ਦਾਤਾਂ ਤੇ ਵਾਹਿਗੁਰੂ ਦੇ ਘਰ ਨੇ, ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ, ਕਿਸੇ ਦੇ ਕਹਿਣ ਨਾਲ ਇਹ ਨਹੀਂ ਹੁੰਦਾ ਵੀ ਇਹਦੀ ਕੁੱਖ ਹਰੀ ਹੋਵੇਗੀ ਜਾਂ ਨਹੀਂ ਹੋਏਗੀ, ਇਹ ਬੰਦੇ ਦੇ ਵੱਸ ਨਹੀਂ ਹੈ, ਇਹ ਦਾਤੇ ਦੇ ਵੱਸ ਹੈ। ਮਹਾਰਾਜ ਕਹਿੰਦੇ ਜਿੱਦਣ ਦਾਤ ਆਈ ਉਸ ਦਿਨ ਵੀ ਕਿਹਾ ਗੁੱਜੀ ਛੰਨੀ ਨਾਹੀਂ ਬਾਤ ਗੁਰੂ ਨਾਨਕ ਤੁੱਠਾ ਕਿੰਨੀ ਦਾਤ। ਹਾਂ ਇੱਕ ਦਿਖਾਉਣਾ ਸੀ, ਅੱਗੇ ਵੀ ਕਈ ਵਾਰੀ ਕਿਹਾ ਵੀ ਦੋ ਅਰਦਾਸਾਂ ਹੋਈਆਂ ਨੇ ਇਸ ਲਈ ਬਾਬਾ ਬੁੱਢਾ ਜੀ ਅਰਦਾਸ ਕਰਦੇ ਆ, ਤਾਂ ਕਿ ਦੁਨੀਆ ਨੂੰ ਦੱਸਿਆ ਜਾਏ ਕਿ ਜਿਹੜੇ ਮਨ 'ਚ ਖੋਟ ਹੈ, ਜਿਹਦੇ ਮਨ ਦੇ ਵਿੱਚ ਨਫ਼ਰਤ ਦੀ ਜ਼ਹਿਰ ਭਰੀ ਹੈ, ਉਹ ਜਿੰਨੀ ਮਰਜ਼ੀ ਅਰਦਾਸਾਂ ਕਰ ਲਏ, ਉਹਦੀਆਂ ਅਰਦਾਸਾਂ ਕਦੇ ਰੱਬ ਦੇ ਘਰ ਨਹੀਂ ਸੁਣੀਆਂ ਜਾਂਦੀਆਂ। ਰੱਬ ਦੇ ਘਰ ਕਿਹਦੀ ਅਰਦਾਸ ਸੁਣੀ ਜਾਂਦੀ ਹੈ? ਕਮਾਈ ਵਾਲੇ ਦੀ, ਜਿਹਨੇ ਕਮਾਇਆ ਹੈ। ਅਤੇ ਉਹ ਕਮਾਈ ਵਾਲਾ ਕੌਣ ਸੀ? ਧੰਨ ਬਾਬਾ ਬੁੱਢਾ ਸਾਹਿਬ ਜੀ। ਜਦੋਂ ਅਰਦਾਸ ਕੀਤੀ ਹੈ ਉਹਨਾਂ ਨੇ, ਫਿਰ ਇੱਕ ਦਿਨ ਦਾਤ ਮਿਲੀ ਗੁਰੂ ਅਰਜਨ ਦੇ ਮਹਾਰਾਜ ਪਾਤਸ਼ਾਹ ਜੀ, ਗੁਰੂ ਕੀ ਵਡਾਲੀ ਜਿਹੜੀ ਹੈ ਜਿੱਥੇ ਅੱਜ ਛੇਹਰਠਾ ਸਾਹਿਬ ਅਸਥਾਨ ਬਣਿਆ, ਇਹ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਨਿਸ਼ਾਨੀ ਹੈ, ਜਿਸ ਖੂਹ ਵਿੱਚ ਮਹਾਰਾਜ ਨੇ ਜਿਹੜੇ ਹਲਟ ਲਾ ਕੇ ਚਲਾਏ ਆ। ਜਦੋਂ ਸਤਿਗੁਰੂ ਪਾਤਸ਼ਾਹ ਦੇ ਘਰ ਵਿੱਚ ਅੱਜ ਦੇ ਦਿਨ ਦਾਤ ਆਉਂਦੀ ਹੈ ਤੇ ਸਾਹਿਬ ਕਹਿੰਦੇ ਸਤਿਗੁਰ ਸੱਚ ਹੈ ਦੀਆਂ ਭੇਜ, ਇਹ ਉਸ ਦਾਤੇ ਨੇ ਦਾਤ ਜਿਹੜੀ ਹੈ ਅੱਜ ਭੇਜੀ। ਸ਼ੁਕਰਾਨੇ 'ਚ ਮਹਾਰਾਜ ਸ਼ਬਦ ਜਿਹੜਾ ਉਹ ਉਚਾਰਨ ਕਰਦੇ ਨੇ ਤੇ ਬੜੇ ਪਰਉਪਕਾਰ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੇ ਬਣ ਕੇ ਕੀਤੇ ਆ। ਬੰਦੀ ਛੁੜ ਦਾਤਾ ਬਣ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਉਹਨਾਂ ਨੂੰ ਰਿਹਾਅ ਕਰਾਉਂਦੇ ਆ। ਅਸੀਂ ਭਾਵੇਂ ਉਹਨਾਂ ਦੀਆਂ ਦਾਤਾਂ ਪਰਉਪਕਾਰ ਭੁੱਲ ਕੇ ਅਕਿਰਤ ਘਣ ਹੋ ਜਾਈਏ, ਪਰ ਸਤਿਗੁਰੂ ਪਰਉਪਕਾਰੀ ਹੈ, ਉਹ ਸਦਾ ਪਰਉਪਕਾਰੀ ਰਹਿੰਦੇ। ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ
ਕਿਉਂ ਹੋਏ? ਤੁਸੀਂ ਦੇਖੋ ਉਹ ਜਿਹੜੇ ਪਹਾੜੀ ਰਾਜੇ ਮਹਾਰਾਜ ਨੇ ਛੜਵਾਏ ਸੀ ਉਹਨਾਂ ਦੇ ਵਿੱਚੋਂ ਇੱਕ ਰਾਜਾ ਸੀ ਤਾਰਾ ਚੰਦ, ਉਹਦਾ ਅੱਗੋਂ ਪੁੱਤਰ ਹੋਇਆ ਦੀਪ ਚੰਦ, ਉਹਦਾ ਅੱਗੋਂ ਪੋਤਾ ਹੋਇਆ ਜਿਹੜਾ ਤਾਰਾ ਚੰਦ ਸੀ ਨਾ ਇਹਦਾ ਪੋਤਾ ਹੋਇਆ ਭੀਮ ਚੰਦ ਪਹਾੜੀ ਰਾਜਾ। ਅਤੇ ਇੱਧਰ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਕੌਣ ਹੈ? ਗੁਰੂ ਗੋਬਿੰਦ ਸਿੰਘ ਜੀ। ਜਿਹੜਾ ਪਹਾੜੀ ਰਾਜੇ ਨੂੰ ਛੜਾਇਆ ਉਹਦਾ ਪੋਤਾ ਭੀਮ ਚੰਦ ਉਹ ਆਨੰਦਪੁਰ ਸਾਹਿਬ 'ਤੇ ਹਮਲੇ ਕਰਦਾ, ਘੇਰਾ ਪਾਉਂਦਾ। ਭੁੱਲ ਗਿਆ ਨਾ ਜੇ ਇਹਨਾਂ ਦੇ ਦਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਜੇ ਮੇਰੇ ਦਾਦੇ ਨੂੰ ਗਵਾਲੀਅਰ ਦੇ ਕਿਲੇ 'ਚੋਂ ਕਢਾਇਆ ਨਾ ਹੁੰਦਾ ਤਾਂ ਮੈਂ ਕਿੱਥੋਂ ਜਨਮ ਲੈ ਲੈਣਾ ਸੀ? ਪਰ ਉਹ ਪਰਉਪਕਾਰ ਭੁੱਲ ਕੇ ਅਸੀਂ ਗੁਰੂ ਘਰ ਦੇ ਵਿਰੋਧੀ ਬਣਦੇ ਹਾਂ, ਵਿਰੋਧ ਕਰਦੇ ਹਾਂ। ਜਿੱਥੇ ਸਦਾ ਪਰਉਪਕਾਰ ਅਤੇ ਸਦਾ ਭਲੇ ਦੀ ਅਰਦਾਸ ਹੁੰਦੀ ਹੈ ਅਤੇ ਸਦਾ ਹੁੰਦੀ ਰਹੇਗੀ। ਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਮਾਣ ਹੈ ਅਸੀਂ ਐਸੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਜੁੜ ਕੇ ਪਰਉਪਕਾਰੀ ਸਤਿਗੁਰੂ ਜੀ ਦਾ ਦਿਹਾੜਾ ਪੁਰਬ ਜਿਹੜਾ ਅਸੀਂ ਮਨਾ ਰਹੇ ਹਾਂ। ਫਿਰ ਇੱਕ ਵਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਸਾਰਿਆਂ ਵੱਲੋਂ, ਆਪ ਸਮੁੱਚੀ ਸੰਗਤ ਨੂੰ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਪੁਰਬ ਦੀਆਂ ਬਹੁਤ ਬਹੁਤ ਆਪ ਜੀ ਨੂੰ ਮੁਬਾਰਕਾਂ ਨੇ। ਮੀਰੀ ਪੀਰੀ ਦੇ ਗੁਣ ਧਾਰਨ ਕਰੀਏ, ਬਾਣੀ ਅਤੇ ਬਾਣੀ ਦੇ ਰੰਗ ਵਿੱਚ ਰੰਗ ਜਾਈਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਕੇ ਅੱਗੇ ਤੋਂ ਮੇਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨੋ ਜੀਆਂ ਵਧਾਈਆਂ। ਰਾਗ ਰਤਨ ਪਰਿਵਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਜਾ ਕਾ ਸਤਿ ਗੁਰ ਪੂਰਾ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

Right.

Why,

Mislim,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਜੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦਵਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾਹੀ ਠਾਗ ਰਹਾਈਆ, ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦਹੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸੱਚਾ ਨਾਉਂ, ਸੱਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੈਸਾ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨਾ ਦਿਨਾ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੇਂ ਬਾਇਸਨਾਥ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਪੁਰਖਾਂ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ, ਮਿਲ ਸੰਗਤ ਗੁਣ ਪਰਗਾਸ।

ਕੀਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੁਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮਾ ਪਾਰਾ ਸਭ ਧਿਆਵਹੀਂ ਸਭ ਧਿਆਵਹੀਂ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤੇ ਆਵਹੀਂ ਹਰ ਤੇ ਆਵਹੀਂ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਾਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਨਿੱਕੇ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ

ਸਤ ਜੀ ਕਰ ਕਿਰਿਆ ਖਟਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜਿਆਵਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰ ਸਭ ਗੋਈ ਜੰਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਿੱਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਪਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜ ਹੈ ਪਾਈ ਰੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜੋ ਮੋਹ ਪਗ ਨਹੀਂ ਚੱਲੇ ਹਮ ਦੇਖਾ ਤਹਿ ਡੂਬਿਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜੇਨਾ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਾਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮੇਲ ਸਾਧ ਸੰਗਤ ਭਾਜੇ ਕੇਵਲ ਨਾਮ ਸਰੰ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ

ਆਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ।

ਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਏ ਸਭੈ ਰਨ ਕੋ ਆਏ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸ਼ਤਰ ਹਮਾਰੇ ਮਾਰੀ ਹੈ ਆਭਾਦ ਮੁਜੈ ਉਬਰੀ ਹੈ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ਼੍ਰੀਆਸਤੁ ਜੋ ਕਰਿਓ ਰੱਛਾ ਰਾਖ ਲਿਓ ਮੁਹੇ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹਾ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਣ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਣ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਣ ਕਾਲ ਸਭ ਜਗਤ ਬਣਾਇਓ ਦੇਵ ਦੈਨ ਜਛਣ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸ਼ਤਰਨ ਕੋ ਪਲਮੋ ਬਧ ਕੀਓ ਘੜ ਘੜ ਕੇ ਹੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੰਟੀ ਦੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਨੈ ਜਵਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹੇ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇਰੇ ਤਿਨ ਰਾਲਮ ਜਾਣਤ ਬੇਦ ਭੇਦ ਅਰ ਆਲਮ

ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਸ ਕਹੋਆ ਤਿਤ ਘਰ ਅਨਹਦ ਬਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀ ਕਹਤੇ ਪਵਿੱਤ ਸਤਿਗੁਰ ਰਹਾ ਪਰ ਉਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸੁਣ ਤੇ ਪੁਨੀ ਕਹਤੇ ਪਵਿੱਤ ਸਤਿਗੁਰ

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸੇ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ।

तेरा कीता जातो नाही मैनो जग की तोई मैं।

मां तन मन थी वे हरेया तरस पया बेहरा मत होई सतगुरु।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ

ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾ ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ।

ਸਤਿਗੁਰੂ ਮੇਰੀ ਪੀਰੀ ਦੇ ਮਾਲਕ ਛੇਵੇਂ ਗੁਰਦੇਵ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਜੀਆਂ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਗੁਰੂ ਕੀ ਵਡਾਲੀ ਅੰਮ੍ਰਿਤਸਰ ਸਾਹਿਬ ਵਿਖੇ ਅਵਤਾਰ ਧਾਰਿਆ ਤਿਨਾਂ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਨੂੰ ਬੇਅੰਤ ਸੰਗਤਾਂ ਬੜੀ ਹੀ ਸ਼ਰਧਾ ਅਤੇ ਭਾਵਨਾ ਸਹਿਤ ਮਨਾ ਰਹੀਆਂ।

ਆਪ ਜੀ ਦੇ ਹਜ਼ੂਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸੋਹਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼

ਸਤਨਾਮ ਵਾਹਿਗੁਰੂ ਸਾਹਿਬ ਜੀਓ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਣ ਹੋਏ ਸੂਰਮਾ ਬੜ ਜੋਦਾ ਬਹੁ ਪਰ ਉਪਕਾਰੀ ਦਸਤਗੀਰ ਹੋਏ ਪੰਜ ਪੀ ਹਰ ਗੁਰ ਹਰ ਗੋਬਿੰਦ ਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਪਾਤਸ਼ਾਹ ਅਡੋਲਾ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਯੋਗ ਉਦਰੇ ਮਾਏ ਆਇਕਿਆ ਨਿਵਾਸ ਮਾਤਾ ਕੇ ਮਨ ਬਹੁਤ ਵਿਕਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੇ ਲਿਖਿਆ ਤੁਰਕਾ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਵਾਂ ਨਰੋਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਿਨ ਗੁਰੂ ਜਿਣਿਆ ਮਾਏ ਤਨ ਤਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ ਜਿਨ ਜਿੱਠਾ ਤਿਨ ਲੇ ਛਡਾਏ ਹਰ ਸਤਿਗੁਰ ਮੇਲੋ ਦਿਆ ਕਰ ਜਨ ਨਾਨਕ ਖੋਵੈ ਪਾਇ ਸੋ ਕਹੋ ਟਲ ਗੁਰ ਸੇਵੀਐ ਅਹਿਨ ਸੈ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੇਸਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤ ਸ੍ਰੀ ਅਕਾਲ।
1: ਇਤਨੀ ਹਾਜ਼ਰੀ ਆਪਦਾ ਪ੍ਰਵਾਨ ਕਰਨੀ ਕਰਨੀ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਾਹਿਬ ਤਿਨ੍ਹਾਂ ਦੇ ਮਹਾਨ ਪ੍ਰਕਾਸ਼ ਖੜੇ ਦੀਆਂ ਆਗਮਨ ਗੁਰੂ ਦੀਆਂ ਆਪ ਸਾਰੀਆਂ ਬਹੁਤ ਬਹੁਤ ਵਧਾਈਆਂ ਹੋਣ। ਵਧਾਈ ਦੇ ਪਾਤਰ ਮੈਂ ਗੁਰਦੁਆਰਾ ਸ੍ਰੀ ਗੁਰੂ ਨਿਵਾਰਨ ਸਾਹਿਬ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਬਹੁਤ ਸੋਹਣੇ ਸੋਹਣੇ ਸੱਚੇ ਪ੍ਰਬੰਧ ਗੁਰੂ ਕੀਆਂ ਸੰਗਤਾਂ ਵਾਸਤੇ ਸਨਮਾਨ ਪ੍ਰਬੰਧ ਕੀਤੇ ਨੇ। ਮਹਾਰਾਜ ਸਾਹਿਬ ਸਹਿਬ ਪ੍ਰਬੰਧ ਪ੍ਰਜਨਾਂ ਨੂੰ ਸਮੂਹ ਗੁਰਦੁਆਰ ਦੀ ਸੇਵਾ ਹਮੇਸ਼ਾ ਚੜ੍ਹਨ ਚੜ੍ਹਾ ਬਖਸ਼ ਕਰਨ ਇਸੇ ਤਰ੍ਹਾਂ ਤਨ ਮਨ ਧਨ ਦੇ ਨਾਲ ਸ਼ਕ ਸੇਵਾਵਾਂ ਮਹਾਰਾਜ ਸਾਹਿਬ ਆਪ ਪ੍ਰਵਾਨ ਆਨੰਦ ਸਾਹਿਬ ਜੀ ਦੇ ਜਾਪ ਕਰਾਂਗੇ, ਫਿਰ ਅਰਦਾਸ ਬੇਨਤੀ ਦੇ ਸ਼ਾਮ ਸੁਣਾਵਾਂਗੇ, ਸਭਨਾਂ ਨੇ ਰਸਾਂ ਦਾ ਜ਼ਿਕਰ ਕਰਨਾ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਰਛਿਆ ਰਿਆਇਤ, ਦੇ ਗੁਰ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ।

ਛੋਟਿਆਂ ਦੀ ਓੜ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਜੈ ਕਰ ਕਿਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਾਰੋ ਤੁਮ ਗਾਵੋ ਮੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ।

ਦਿਓ ਸੱਜਣ ਸੀਸੜੀਆਂ ਜਿਓ ਵੈ ਸਹਿ ਸੁਮੇਲ ਕਰ ਘਰਿਓ ਪਹੁੰਚਾ ਸਦਲੈ ਨਿਤਵਨ ਸਦਨਾ ਰਸ ਮਰੀਐ ਨਾਨ ਸੇ ਦੇਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਬੇਸਨ ਏਕ ਬਾਬਾ ਜਿਕਰ ਕਰਤੇ ਕੀੜ ਤੋਏ ਸੋ ਕਰ ਰੱਖ ਵਡਾਈ ਤੋਏ ਰਹਾਓ ਵਿਸ ਵਿੱਚ ਸਿਆਂ ਘੜੀਆਂ।

ਗਏ ਬਸੰਸੇਲਾ ਆਉਦ ਕਟਨ ਸ੍ਰੇਣਾ ਰੇ ਮਨ ਗੁਰ ਮਿਲਕਾਸ ਵਾਰੇ ਰਹਾਉ ਏ ਸੰਸਾਰ ਵਿਕਾਰ ਸੰਸੇ ਮੈਂ ਤ੍ਰਿਉ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਏ ਰਸ ਕਤਕਤਾ ਤਿਨ ਜਾਨੀ

ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਤਨਾਸਰੀ ਰਾਗ ਅੰਦਰ ਭਗਤ ਕਬੀਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 691 ਅਤੇ 692 ਉੱਪਰ ਸੁਭਾਏ ਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ

शंकर चौथा तन तन्द्रो

0: ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਜੋ ਮਰ ਜਮੇ ਸੋ ਕੱਚ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜੋ ਸੱਜਣਿਆ ਵੱਡੀ ਵਡਿਆਈ ਜਾਂ ਲਿਆ ਚਾ ਵੱਡੀ ਵਡੇ ਜਾਣੇ ਲਾ ਵੱਡੀ ਵਡੇ ਬੁੱਢੇ ਸੁਭਾਅ ਵੱਡੀ ਵਡੇ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਅੱਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਜਾਇ ਮਹਲਾ ਦੂਜਾ
0: ਇਹੋ ਜਗ ਸੱਚ ਕੀ ਹੈ ਕੋਠੜੀ ਸੱਚੇ ਕਾਲ ਚ ਵਾਸ ਇੱਕ ਨਾ ਹੁਕਮ ਸੁਣਾਏ ਲਿਖਣਾ ਫਿਰ ਬਣਾ ਸਿੱਖਣਾ ਭਾਵੇਂ

ਹਾਲਿਆ ਉੱਥੇ ਸੱਚੇ ਹੀ ਸੱਚ ਕੇ ਬੜੇ ਚਿਰ ਵੱਖ ਕਿਹੜੇ ਜਿਤਮਾ ਹਾਲਿਆ ਥਾਓ ਨਾ ਪੈਨ ਕੁੜੇ ਮੋਹ ਕਾਲੇ ਦੂਜ ਚਾਲਿਆ ਤੇਰੇ ਨਾਰੇ ਤੇ ਸੇਜਣ ਦੇ ਹਾਰ ਗਏ ਸਿਰ ਤੇ ਬਣਵਾ ਲਿਆ।

ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵ ਅਕਾਰ ਕੁਦਰਤ ਵੇਦ ਨਾਨਕ ਦੇਵਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਨ ਸ਼੍ਰੀਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕੀਆ ਕੁਦਰਤ ਵਧੀਆ ਕੁਦਰਤ ਮਾਨ ਮਹਾਨ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਪ ਕੁਦਰਤ ਪਾਉਣ ਪਾਣੀ ਵਸੇ ਕੁਦਰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਕ ਨਾਨਕ ਮੈਂ ਵੇਖਿਆ।

ਸਦਾਇਆ ਵੱਡਾ ਹਰ ਦੰਦਰ ਦਰਸ਼ਨ ਲਿਖਾ ਚਲਾਇਆ ਅੱਗੇ ਕਿੰਨੀ ਕਿਰਤਵਾਠੀਆਂ ਦੇ ਲੇਖਾ ਕਰ ਸਕਦਾ ਆਇਆ ਥਾਂ ਨਾ ਹਵੇ ਪਾਉਂਦੀ ਉਸਨੇ ਘਿਆਰੂ ਆਇਆ ਮਨ ਅੰਦਰ ਚਨ ਗਵਾ ਆਇਆ ਮਨ ਅੰਦਰ

ਕੱਢਿਆ ਪਿਆ ਗਦ ਪੈਰ ਧਰਤੀ ਦੱਬੀ ਪਾਰ ਪੈਰ ਚੰਦ ਫਿਰਿਆ ਸਿਰ ਪਾਰ ਐ ਵਿੱਚ ਸੂਰਜ ਪੈਰ ਵਿੱਚ ਚੰਦ ਕਹੋ ਕਰੋੜੀ ਚੰਦ ਨੰਤ

ਪਰਿਵਾਰ ਕੀਤੀਆਂ ਕੱਲ੍ਹ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਤਾਲ ਬਾਜਾ ਰੇ ਵਾ ਜਾ ਰਮੀਆਂ ਗੱਡੀਆਂ ਵਾ ਜਾ ਰਿਆ ਗਾਵੇ ਰਾਜੇ ਰਾਣੀਆਂ ਬੋਲਿਆ ਤਾਲ ਲੱਗ ਕਿਆ ਕੇ ਮੁੰਦਰੇ ਲੱਗ ਕਿਆ ਕੇ ਹਾਰ ਜਿਤ ਧਨ ਭਾਈਏ ਲਾਗ ਪਾਸ ਸਾਰ ਕਰਮ ਮਿਲਿਆ ਤਾਂ ਭਾਈਏ ਹੋਰ ਹਿਕਮ